ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖ ਸੁਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ

ਸੋ ਘਰ ਕੇ ਹਾਉ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਵਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ

ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ

ਤਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਪੁੱਤ ਭੁੱਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।

ਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆ ਵਹ ਹਰ ਧਿਆ ਵਹ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ।

ਨਾਮ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੂਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਹੋ ਰੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੌਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮ।

ਰਾਜ ਅਸ ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ।

ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੂ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹੱਲਾ।

सुख कोई ना जाने तुमरा उचे ते ऊचा भगवंत

ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹ ਜਹ ਖਾਲਸਾ ਜੀ। ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖਤੇ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਹੋਏ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਦੋਏ ਕਰ ਜੋੜ ਕਰੂ ਅਰਦਾਸ ਤੁਦ ਭਾਵੇ ਤਾਂ ਅਣ ਇਰਾਸ ਮਹਾਰਾਜ ਜੀ ਆਪ ਜੀ ਦੇ ਚਰਣਾ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਅਰੰਭਤਾ ਹੋਈ ਮਹਾਰਾਜ ਜੀਓ ਸੰਪੂਰਨ ਸੁਖਮਣੀ ਸਾਹਿਬ ਦੇ ਜਾਪ ਸੰਗਤੀ ਰੂਪ ਵਿੱਚ ਹੋਏ ਨੇ। ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦੈ ਰਹਿਰਾ ਸਾਹਿਬ ਦੇ ਪਾਠ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਰਿਸ਼ੀ ਸਾਨੀ ਦੀ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਬਨ ਮੋਚੀ ਵੱਲੋਂ ਪੁਰਖਿਆਂ ਦੀ ਆਤਮਕ ਸ਼ਾਂਤੀ ਵਾਸਤੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਸੇਵਕ ਪਰਿਵਾਰਾਂ ਵੱਲੋਂ ਆਪਣੇ ਪੁਰਖੇ ਬਾਬਾ ਰਾਮ ਦਿੱਤਾ ਅਤੇ ਬੀਬੀ ਕੇਸਰੋ ਦੀ ਆਤਮਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਛੜੀਆਂ ਆਤਮਾਵਾਂ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਪਿੱਛੇ ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਰਿਵਾਰਾਂ ਵੱਲੋਂ ਬੇਅੰਤ ਮੈਂ ਗੁਰੂ ਘਰ ਵਾਸਤੇ ਭੇਟਾ ਕੀਤੀ ਭੇਟਾ ਪ੍ਰਵਾਨ ਕਰਨੀ ਖਜ਼ਾਨੇ ਭਰਪੂਰ ਕਰਨੇ ਜੀਓ ਦਰ ਘਰ ਦੇ ਸੇਵਕ ਭਾਵਨਾ ਜੋਸ਼ੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦੇ ਹਾਂ ਅਰਦਾਸ ਬੇਨਤੀ ਕਰਦੇ ਨੇ
ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਕੇ ਸਹਾਇਤਾ ਕਰਨੀ ਦਰ ਕਰਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੇ ਰੋਗਤਾ ਦੀ ਅਰਦਾਸ ਕਰਦੇ ਨੇ, ਕਿਰਪਾ ਕਰਨੀ ਜੀਓ ਸੇਵਕਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਜੀ। ਅੱਜ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰੀਆਂ, ਤਨ ਮਨ ਧਨ ਦੇ ਨਾਲ ਸਿੱਖ ਸੰਗਤਾਂ ਨੇ ਸੇਵਾਵਾਂ ਕੀਤੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਾਰਾਜ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ, ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ, ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜੋ

0: ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਦਿਲ ਹੋ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚਿਆ, ਰੱਤੇ

0: ਹਰ ਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਜੀ ਕੀ ਫਤਿਹ। ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦੈ ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਦਸਵੰਦੀ ਕਾਰਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਅੱਜ ਸਤਿਕਾਰ ਜੋ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਵਿੱਚ ਮਨਾਇਆ ਜਾ ਰਿਹਾ, ਬਹੁਤ ਬਹੁਤ ਭਾਈ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਜੀ। ਅਕਤੂਬਰ 12 ਤੋਂ ਲੈ ਕੇ 18 ਤੱਕ ਇਸ ਗੁਰੂ ਘਰ ਦੀ ਲਾਇਬ੍ਰੇਰੀ ਵਿੱਚ ਗੁਰਮਤ ਕੈਂਪ ਲੱਗ ਰਹੇ ਨੇ, ਨਾਮ ਸਿਮਰਨ ਅਭਿਆਸ ਹੋਣਗੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਕੈਂਪ ਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਜੀ। 17 ਅਕਤੂਬਰ ਨੂੰ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਹੈ, 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਜ਼ਰੂਰ ਉਹਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ ਜੀ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ, 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜੋ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਸਥਾਨ ਤੇ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ, ਇਸ ਸਾਲ ਵੀ 27 ਅਕਤੂਬਰ ਨੂੰ ਮਨਾਇਆ ਜਾਏਗਾ, ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ ਜੀਓ। ਆਪ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ, ਪਹਿਲਾ ਕੀਰਤਨ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਨ੍ਹਾਂ ਵਾਲੇ, ਇਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਦੀ ਕਥਾ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੁਸ਼ਦਿਲ, ਅਖੀਰ ਵਿੱਚ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ, 8:30 ਵਜੇ ਤੱਕ ਦੀਵਾਨ ਸਜਣਗੇ। ਜਿਨ੍ਹਾਂ ਕੋਲ ਸਮਾਂ ਹੈ ਜ਼ਰੂਰ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਕੀਰਤਨ ਸਰਵਣ ਕਰੀਏ ਜੀ। ਗੁਰੂ ਘਰ ਦੇ ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 408-712-4145 ਤੇ ਉਹਨਾਂ ਨੂੰ ਹੋਰ ਜਾਣਕਾਰੀ ਲੈ ਸਕਦੇ। ਆਓ ਆਰਤੀ ਕੀਰਤਨ ਸ਼ੁਰੂ ਕਰ ਰਹੇ ਨੇ ਭਾਈ ਸਾਹਿਬ ਜੀ, ਗੁਰੂ ਕੇ ਲੰਗਰ ਚੱਲ ਰਹੇ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

पावन पंगतियां सारे गाओ, ਤੁਹਾਡੇ ਵੀ ਸਾਡੇ ਵੀ ਮਹਾਰਾਜ ਸਭ ਦੇ ਕਾਰਜ ਰਾਸ ਕਰਨ, ਇਹ ਪੰਕਤੀਆਂ ਅਰਦਾਸ ਬਣ ਜਾਏ। ਆਖਿਓ ਸਾਰੇ ਮਿਲ ਕੇ

ਇਹ ਸਾਡੀ ਵਾਰੀ ਆਈ ਹੈ ਕਈ ਜਨਮਾਂ ਵਿੱਚੋਂ ਲੰਘ ਕੇ। ਤੇ ਕਹਿੰਦੇ ਨੇ ਕਰਮਾਂ ਵਾਲੀ ਰੂਹਾਂ ਉਹ ਜਾਣਦੀਆਂ ਨੇ। ਸਤਿਗੁਰਾਂ ਨੇ ਕਈ ਜਨਮਾਂ ਦਾ ਜ਼ਿਕਰ ਕੀਤਾ, ਕਈ ਜਨਮ ਪਏ, ਕੀਟ ਪਤੰਗਾ ਕੀੜੇ ਮਕੌੜੇ ਪਤੰਗੇ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਚੋਇਓ, ਕਿਹੜੀ ਕਿਹੜੀ ਜੂਨਾਂ ਸੱਪਾਂ ਦੀਆਂ, ਪੰਛੀ ਦੀਆਂ, ਪੱਥਰਾਂ ਦੀਆਂ, ਬ੍ਰਿਖਸ਼ ਦੀਆਂ। ਪਰ ਸਭ ਤੋਂ ਉੱਤਮ ਪਦਵੀ ਹੈ ਮਨੁੱਖੀ ਜਨਮ ਜੋ ਆਪਾਂ ਬੈਠੇ ਹਾਂ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਸੋਝੀ ਹੋ ਗਈ ਨਾ ਮਹਾਰਾਜ ਨੇ ਮਿਹਰ ਕਰ ਦਿੱਤੀ, ਲੋਕ ਪਰਲੋਕ ਦਾ ਗਿਆਨ ਹੋਇਆ, ਫਿਰ ਉਹਨਾਂ ਨੇ ਕਹਿ ਦਿੱਤਾ ਐਸੇ ਘਰ ਹਮ ਬਹੁਤ ਵਸਾਏ। ਮੈਂ ਕਈ ਘਰ ਵਿੱਚ ਬਹਿ ਬਹਿ ਕੇ ਜਨਮਾਂ ਦੀ ਗੱਲ ਕੀਤੀ ਤੇ ਫਿਰ ਉਹ ਐਸੀ ਇਸ ਜਾਮੇ ਵਿੱਚ ਬੰਦਗੀ, ਪਿਛਲੇ ਜਨਮਾਂ ਦੀ ਕੁਝ ਬੰਦਗੀ, ਫਿਰ ਉਹਦਾ ਹੀ ਰੂਪ ਹੋ ਗਈ, ਫਿਰ ਜਨਮ ਤੇ ਮਰਨ ਦੀ ਚੱਕਰੀ ਵਿੱਚੋਂ ਮੁਕਤ ਹੋ ਗਈ। ਸੱਚੀ ਪਿਆਰਿਓ, ਕਿਸ ਘਰ ਵਿੱਚ ਜਨਮ ਲੈਣਾ, ਕਿਹੜੀ ਜਾਤ, ਕਿਹੜਾ ਸ਼ਹਿਰ, ਕਿਹੜੀ ਗਲੀ, ਕੋਈ ਨਹੀਂ ਜਾਣ ਸਕਦਾ। ਜੇਕਰ ਬੰਦਾ ਜੀਵਨ ਉੱਚਾ ਤੇ ਸੁੱਚਾ ਬਣਾ ਲਏ ਨਾ, ਕਹਿੰਦੇ ਨੇ ਫਿਰ ਸਦਾ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਇਹ ਵੀ ਬਹੁਤ ਵੱਡਾ ਦੁੱਖ ਹੈ, ਵਾਰ ਵਾਰ ਜਨਮ ਲੈਣਾ, ਕੁੱਖ ਵਿੱਚ, ਗਰਭ ਵਿੱਚ ਰਹਿਣਾ। ਤੇ ਜ਼ਰੂਰੀ ਨਹੀਂ ਹਰ ਵਾਰੀ ਇਨਸਾਨੀ ਜਾਣਾ, ਕੁਦਰਤ ਨੇ ਤਾਂ ਨਿਯਮ ਬਣਾਇਆ, ਟ੍ਰਾਂਸਫਰ ਕਰ ਦੇਣੇ ਉਹਨੇ ਬੋਡੀ, ਕੁੱਤਾ ਬਿੱਲਾ ਗਾਵਾਂ ਮੱਝਾਂ, ਜਿਹੋ ਜਿਹਾ ਕਰਮ ਉਹੋ ਜਿਹੀ ਅੱਗੇ ਜਗ੍ਹਾ ਮਿਲ ਜਾਣੀ। ਪਰ ਕਰਮਾਂ ਵਾਲੀਆਂ ਰੂਹਾਂ ਨੂੰ ਜੇ ਇਸ ਜਾਮੇ ਵਿੱਚ ਰਜ ਰਜ ਕੇ ਉਹਦੇ ਗੁਣ ਗਾਏ ਤੇ ਰਜ ਰਜ ਕੇ ਚੰਗੇ ਕਰਮ ਕੀਤੇ, ਫਿਰ ਇਸ ਤੋਂ ਵੀ ਵੱਡਾ ਜੀਵਨ ਮਿਲਦਾ ਹੈ। ਫਿਰ ਆਪ ਵੀ ਜੁੜਦਾ ਹੈ, ਹੋਰਨਾਂ ਨੂੰ ਵੀ ਜੋੜਦਾ ਹੈ, ਫਿਰ ਐਸਾ ਜੀਵਨ ਮਿਲਦਾ ਹੈ, ਫਿਰ ਉਹਦੇ ਵਰਗਾ ਹੀ ਹੋ ਜਾਂਦਾ ਹੈ, ਫਿਰ ਦੁਨੀਆਂ ਉਹਦੀ ਪੂਜਾ ਕਰਨ ਲੱਗ ਪੈਂਦੀ ਹੈ। ਮਹਾਰਾਜ ਕਹਿੰਦੇ ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ। ਸੋ ਐਸੀ ਭਾਵਨਾ ਬਣਾ ਕੇ ਇੱਕ ਵਾਰੀ ਅਰਦਾਸ ਕਰੋ, ਜਿੰਨੇ ਵੀ ਤੁਸੀਂ ਬੈਠੇ ਹੋ, ਸਕਰੀਨ ਤੁਹਾਡੇ ਸਾਹਮਣੇ ਹੈ, ਔਰ ਤੁਸੀਂ ਬੜੇ ਸਿਆਣੇ ਹੋ, ਸੂਝਵਾਨ ਹੋ, ਜ਼ਿੰਦਗੀ ਦੀਆਂ ਹਕੀਕਤ ਸਾਨੂੰ ਤੁਹਾਨੂੰ ਸਭ ਨੂੰ ਪਤਾ ਹੀ ਹੈ, ਕਿਉਂਕਿ ਆਪਾਂ ਸੰਸਾਰੀ ਵੀ ਹਾਂ, ਪਰ ਇਹ ਜੀਵਨ ਬਾਕੀ ਤੇ ਗੁਜ਼ਰਾਨ ਹੀ ਹੈ। ਅਸਲ ਮਨੋਰਥ ਪਰਮਾਤਮਾ ਨੂੰ ਮਿਲਣ ਦਾ ਹੈ।

ਮਹਾਰਾਜ ਇਹ ਅਰਦਾਸ ਸਾਡੇ ਅੰਦਰੋਂ ਨਿਤਾ ਪ੍ਰਤੀ ਬਣ ਜਾਏ, ਨਿਤ ਦੀ ਅਰਦਾਸ ਬਣ ਜਾਏ, ਜਿਨ੍ਹਾਂ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਪਿਆਸ ਹੈ। ਮਹਾਰਾਜ ਕਹਿ ਰਹੇ ਨੇ ਫਿਰ ਉਹ ਪੂਰੀ ਹੋ ਜਾਂਦੀ ਹੈ। ਦੁੱਧ ਮੰਗਦੇ ਹਾਂ, ਦੁੱਧ ਮਿਲ ਗਿਆ, ਪੁੱਤ ਮੰਗਿਆ, ਪੁੱਤ ਮਿਲਿਆ, ਘਰ ਮੰਗਿਆ, ਕਾਰੋਬਾਰ ਮੰਗਿਆ, ਸਭ ਕੁਝ ਮਿਲ ਗਿਆ, ਫਿਰ ਉਹ ਮੰਗਿਆ ਹੀ ਨਹੀਂ ਜੋ ਮੰਗਣਾ ਸੀ। ਕੁਝ ਰੂਹਾਂ ਐਸੀਆਂ ਨੇ ਜਿਹੜੇ ਮਹਾਰਾਜ ਅੱਗੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਮਹਾਰਾਜ ਹੁਣ ਤੁਸੀਂ ਮਿਲ ਜਾਓ ਜਾਂ ਤੁਸੀਂ ਮੈਨੂੰ ਮਿਲਾ ਲਓ, ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ। ਉਹਦੇ ਦਰਸ਼ਨਾਂ ਵਿੱਚ, ਉਹਨੂੰ ਮਿਲਣ ਵਿੱਚ ਬਹੁਤ ਸੁੱਖ ਹੈ, ਬੜਾ ਆਨੰਦ ਹੈ, ਉਹਦੇ ਨਾਮ ਲਿਆ ਹੀ ਇੰਨਾ ਸੁੱਖ ਹੈ, ਤੇ ਉਹਨੂੰ ਮਿਲ ਕੇ ਕਿੰਨਾ ਸੁੱਖ ਮਿਲੇ ਸੱਚੇ ਪਾਤਸ਼ਾਹ। ਮਿਹਰ ਕਰਨ ਜੀਵਨ ਦਾ ਮਨੋਰਥ ਪੂਰਾ ਹੋ ਜਾਏ। ਫੁੱਲਾਂ ਚੁੱਕਾਂ ਦੀ ਖੀਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬਤ ਦਾ ਭਲਾ। ਆਓ ਭਾਈ ਸਾਹਿਬ ਜੀ, ਭਾਈ ਸਾਹਿਬ ਜੀ, ਭਾਈ ਜਸਵੀਰ ਸਿੰਘ ਜੀ, ਜੋ ਮੇਰੇ ਆਪਣੇ ਸ਼ਹਿਰ ਤੋਂ ਨੇ, ਜਲੰਧਰ ਤੋਂ ਨੇ, ਬੜੇ ਮਿਠੋਲੜੇ, ਔਰ ਬੜੀ ਦੇਰ ਤੋਂ ਮੈਨੂੰ ਅਸੀਸਾਂ ਦਿੰਦੇ ਆ ਰਹੇ ਨੇ, ਔਰ ਬੜਾ ਟਿੱਕਾ ਮਹਾਰਾਜ ਨੇ ਹਿਰਦੇ ਵਿੱਚ ਵਸਿਆ ਹੈ, ਵਸਾਇਆ ਹੈ। ਕਿਉਂਕਿ ਕੀਰਤਨ ਗਾਣਾ, ਕਥਾ ਕਰਨੀ, ਪਾਰ ਬ੍ਰਹਮ ਹੋਵਾ ਸਹਾਈ, ਕਥਾ ਕੀਰਤਨ ਸੁਖਦਾਈ, ਇਹ ਅੰਦਰ ਦਾ ਸੁੱਖ ਹੈ, ਮਨ ਦਾ ਸੁੱਖ ਹੈ। ਤੇ ਮਹਾਰਾਜ ਨੇ ਤਰਸ ਕੀਤਾ ਹੈ, ਸਾਡੇ ਹਿਰਦੇ ਵਿੱਚ ਉਹਦਾ ਤਰਸ ਹੈ। ਉਹ ਬੜੇ ਪਿਆਰੇ ਸੱਜਣ ਨੇ, ਉਹਨਾਂ ਨੂੰ ਬੇਨਤੀ ਹੈ, ਆਓ ਆਪ ਜੀ ਦੀਆਂ ਸਾਡੀਆਂ ਝੋਲੀਆਂ ਮਹਾਰਾਜ ਦੇ ਬਚਨਾਂ ਨਾਲ ਭਰ ਦੇਣ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀ ਜੇ ਤੋਂ ਤੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਇਹ ਪਾਈ ਮੁਦਤੜੀ ਨਿਤ

ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵਿਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤਸੰਗ ਜੀ, ਆਪ ਜੀ ਵਡਭਾਗੀ ਹੋ, ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਦੇ ਜਥੇ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਆਪ ਜੀ ਨੇ ਸਰਵਨ ਕੀਤਾ। ਸ਼ਬਦ ਕੀਰਤਨ ਉਪਰੰਤ ਚੱਲ ਰਹੀ ਸ੍ਰੀ ਜਪਜੀ ਸਾਹਿਬ ਦੇ ਵਿੱਚੋਂ ਲੜੀਵਾਰ ਵਿਚਾਰ ਦੇ ਦਰਮਿਆਨ ਜੋ ਪਾਵਨ ਪਵਿੱਤਰ ਬਚਨਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ, ਜਪ ਬਾਣੀ ਦੀ ਇਹ 37ਵੀਂ ਪੌੜੀ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਚੌਥੇ ਪੜਾਅ ਦੀ ਗੱਲ ਇਸ ਪਾਵਨ ਪਵਿੱਤਰ ਪੌੜੀ ਅੰਦਰ ਕਰਦੇ ਨੇ, ਜਿਹੜੀ ਵਿਚਾਰ ਸਤਿਗੁਰਾਂ ਨੇ ਧਰਮ ਖੰਡ ਤੋਂ ਆਰੰਭ ਕੀਤੀ, ਗਿਆਨ ਖੰਡ ਔਰ ਸਰਮ ਖੰਡ ਤੇ ਚੌਥਾ ਹੈ ਕਰਮ ਖੰਡ। ਇਹ ਚਾਰ ਵਿਦਵਾਨਾਂ ਨੇ ਦੱਸਿਆ ਪੜਾਓ ਨੇ, ਤੇ ਪੰਜਵੀਂ ਮੰਜ਼ਲ ਹੈ ਜਿਸ ਦਾ ਇਸੇ ਹੀ ਪੌੜੀ ਵਿੱਚ ਸੰਖੇਪ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਸੱਚ ਖੰਡ। ਕਰਮ ਖੰਡ ਦੀ ਜੋ ਵਿਆਖਿਆ ਗੁਰੂ ਨਾਨਕ ਸਾਹਿਬ ਕਰਦੇ, ਆਓ ਸਭ ਮਨ ਵਿਰਤੀਆਂ ਇਕਾਗਰ ਕਰਕੇ ਕੁਝ ਸਮੇਂ ਲਈ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰੀਏ। ਮੇਰੇ ਸਤਿਗੁਰ ਸੱਚੇ ਪਾਤਸ਼ਾਹ, ਪਹਿਲਾ ਬਚਨ ਇਸ ਪੌੜੀ ਦਾ ਕਰਮ ਖੰਡ ਦਾ ਜੋ ਅਲਾਉਂਦੇ ਹਨ, ਫੁਰਮਾਉਂਦੇ ਹਨ, ਕਰਮ ਖੰਡ ਕੀ ਬਾਣੀ ਜੋਰ। ਗੁਰੂ ਕੇ ਪਿਆਰਿਓ, ਇੱਥੇ ਬਾਣੀ ਤੋਂ ਮੁਰਾਦ ਗੁਰਬਾਣੀ ਸ਼ਬਦ ਨਹੀਂ ਹੈ, ਬਾਣੀ ਤੋਂ ਮੁਰਾਦ ਗੁਰੂ ਬਾਬੇ ਨੇ ਲਈ ਹੈ ਬਨਾਵਟ। ਕਰਮ ਦਾ ਅਖਰੀ ਅਰਥ ਹੈ ਬਖਸ਼ਿਸ਼, ਬਖਸ਼ਿਸ਼ ਦਾ ਖੰਡ। ਜਿਵੇਂ ਜਿਸ ਮਨੁੱਖ ਦੇ ਉੱਤੇ ਪਾਰ ਬ੍ਰਹਮ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ, ਉਸ ਮਨੁੱਖ ਦੀ ਹਯਾਤੀ ਜ਼ਿੰਦਗੀ ਦੇ ਵਿੱਚ ਇੰਨਾ ਆਤਮਕ ਬਲ ਭਰ ਜਾਂਦਾ ਕਿ ਉਸ ਆਤਮਕ ਬਲ ਦੀ ਬਰਕਤ ਨਾਲ ਦੁਨੀਆਂ ਦਾ ਕੋਈ ਵੀ ਵਿਕਾਰ ਜਿਹੜਾ ਉਹਦੇ ਨੇੜੇ ਨਹੀਂ ਟੁੱਕਦਾ। ਐਸੇ ਹੀ ਗੁਰਮੁਖਾਂ ਨੇ ਸੰਬੋਧਨ ਕਰਕੇ ਕਹਿ ਲਓ, ਜਾਂ ਗੁਰੂ ਸਾਹਿਬਾਂ ਨੇ ਉਹਨਾਂ ਵੱਲੋਂ ਇਹ ਬਚਨ ਉਚਾਰਨ ਕੀਤੇ, ਉਹ ਕਹਿੰਦੇ ਫਿਰ ਇਸ ਅਵਸਥਾ ਵਿੱਚ
ਪਹੁੰਚ ਕੇ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਆਰਾਮ। ਹੇ ਕਿਲ ਵਿਖੋ, ਹੇ ਪਾਪੋ, ਮੇਰੀ ਜ਼ਿੰਦਗੀ ਦੇ ਵਿੱਚੋਂ ਦੌੜ ਜਾਓ, ਕਿਉਂਕਿ ਮੇਰੇ ਹਿਰਦੇ ਰੂਪੀ ਸੇਜਾ ਤੇ ਮੇਰਾ ਪ੍ਰਭੂ ਪਤੀ ਕੰਤ ਪਾਰ ਬ੍ਰਹਮ ਪਰਮੇਸ਼ਰ ਆ ਰਿਹਾ। ਹੁਣ ਤੁਹਾਡੇ ਲਈ ਮੇਰੇ ਜੀਵਨ ਵਿੱਚ ਕੋਈ ਜਗ੍ਹਾ ਨਹੀਂ ਹੈ, ਕੋਈ ਮੁਕਾਮ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਫੁਰਮਾਉਂਦੇ ਬਖਸ਼ਿਸ਼ ਦਾ ਖੰਡ, ਤੇ ਜਦੋਂ ਨਦਰੇ ਕਰਮ ਕਰਦਾ ਤੇ ਅਥਾਹ ਸ਼ਕਤੀਆਂ ਜੀਵਨ ਵਿੱਚ ਆ ਜਾਂਦੀਆਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਇੱਕ ਬਚਨ ਰਾਹੀਂ ਇਸ ਖੰਡ ਵਿੱਚ ਪਹੁੰਚੇ। ਇਸ ਪੜਾਉ ਤੇ ਪਹੁੰਚਣ ਵਾਲੇ ਗੁਰਮੁਖ ਪਿਆਰੇ ਦਾ ਜ਼ਿਕਰ ਕਰਦੇ ਨੇ, ਉਹਦੇ ਪਾਸ ਉਹ ਸ਼ਕਤੀ, ਉਹ ਤਾਕਤ, ਉਹ ਆਤਮਕ ਬਲ ਜਿਹਦੇ ਨਾਲ ਫਿਰ ਉਹ ਕਰਦਾ ਕੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਫੁਰਮਾਨ ਹੈ, ਚਾਰ ਬਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ। ਸਾਡੇ ਦੇਸ਼ ਵਿੱਚ ਪ੍ਰਚਲਿਤ ਨੇ, ਪ੍ਰਚੰਡ ਨੇ ਅੱਜ ਵੀ ਚਾਰ ਵਰਨ, ਖਾਸ ਕਰਕੇ ਬੀਪਰ ਨੇ ਚੌ ਹਿੱਸਿਆਂ ਵਿੱਚ ਇਨਸਾਨੀਅਤ ਨੂੰ ਵੰਡਿਆ ਹੋਇਆ ਚਾਰ ਵਰਨਾਂ ਵਿੱਚ, ਬ੍ਰਾਹਮਣ, ਖੱਤਰੀ, ਵੈਸ ਤੇ ਸ਼ੂਦਰ। ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਬਚਨ ਕਰਦੇ ਚਾਰ ਦੇ ਚਾਰ ਹੀ, ਚਾਰ ਬਰਨ ਚੌਹਾਂ ਚਾਰ ਦੇ ਚਾਰਿਆਂ ਨੂੰ। ਇਹ ਜਿਹੜੇ ਵਿਕਾਰ ਨੇ ਨਾ, ਇਹਨਾਂ ਚੌਹਾਂ ਨੂੰ ਹੀ ਨਹੀਂ ਉਹਨਾਂ ਨੇ ਬਖਸ਼ਿਆ, ਮੋਹ ਕੇ ਆਪਣੇ ਛਲ ਵਿੱਚ ਲਿਆ, ਇਹਨਾਂ ਨੂੰ ਮਸਲ ਕੇ ਰੱਖ ਦਿੱਤਾ ਚੌਂ ਵਰਨਾਂ ਨੂੰ। ਗੁਰੂਦੇਵ ਇੱਕ ਹੋਰ ਜ਼ਿਕਰ ਕਰਦੇ ਖੱਟ ਦਰਸ਼ਨ ਛੇ ਭੇਕ, ਜਿਹਦੇ ਵਿੱਚ ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਇਹ ਵੀ ਨਹੀਂ ਬਚ ਸਕੇ ਵਿਕਾਰਾਂ ਦੇ ਹੱਥੋਂ। ਲੇਕਿਨ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਬਚਨ ਕਰਦੇ ਜਿਨ ਮਿਲ ਮਾਰੇ ਪੰਚ ਸੂਰ ਬੀਰ, ਇਹਨਾਂ ਵਿਕਾਰਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਾਮੂਲੀ ਤਾਕਤ ਵਾਲੇ ਬਿਆਨ ਨਹੀਂ ਕਰ ਰਹੇ, ਇਹ ਵੀ ਸੂਰਮੇ ਨੇ, ਸੂਰਬੀਰ ਯੋਧੇ ਨੇ। ਬਖੂਬੀ ਸਤਿਗੁਰਾਂ ਨੇ ਇਹਨਾਂ ਦੇ ਸਾਰੇ ਕੋੜਮੇ ਦਾ ਜ਼ਿਕਰ ਕੀਤਾ ਗੁਰੂਦੇਵ ਨੇ ਇਸ ਸ਼ਬਦ ਅੰਦਰ। ਪਰ ਕਿਸੇ ਰੱਬੀ ਬਖਸ਼ਿਸ਼ ਦੇ ਪਾਤਰ ਗੁਰਮੁਖ ਪਿਆਰੇ ਨੇ ਗੁਰੂ ਨੂੰ ਮਿਲ ਕੇ, ਜਿਨ ਮਿਲ ਗੁਰੂ ਨੂੰ ਮਿਲ ਕੇ ਇਹਨਾਂ ਪੰਜਾਂ ਸੂਰਮਿਆਂ ਨੂੰ ਮਾਰ ਲਿਆ। ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰਿਹਾ, ਇਹੋ ਜਿਹਾ ਇਸ ਦੁਨੀਆਂ ਸੰਸਾਰ ਵਿੱਚ ਕੌਣ ਹੈ ਇੰਨੇ ਬਲ ਵਾਲਾ, ਇੰਨੀ ਤਾਕਤ ਵਾਲਾ, ਜਿਨਨੇ ਗੁਰੂ ਨੂੰ ਮਿਲ ਕੇ ਇਹਨਾਂ ਪੰਜਾਂ ਨੂੰ ਮਾਰ ਦਿੱਤਾ ਹੋਵੇ। ਇਹ ਪੰਜੇ ਅਥਾਹ ਸ਼ਕਤੀਆਂ ਰੱਖਣ ਵਾਲੇ ਨੇ, ਆਮ ਮਨੁੱਖਾਂ ਦੇ ਕੋਲੋਂ ਇਹ ਵਸ ਵਿੱਚ ਨਹੀਂ ਆਉਂਦੇ। ਬਲਕਿ ਅੱਗੇ ਚੱਲ ਸਤਿਗੁਰਾਂ ਨੇ ਇਹਨਾਂ ਦਾ ਜ਼ਿਕਰ ਕੀਤਾ ਕਿ ਤਾਕਤ ਤਾਨ ਕਿੰਨਾ ਇਹਨਾਂ ਦਾ, ਇਹ ਕੇਵਲ ਪੰਜ ਨਹੀਂ ਹਨ, ਇਹਦੇ ਅੱਛੀ ਖਾਸੀ ਬੜੀ ਵੱਡੀ ਸੈਨਾ ਹੈ, ਪੰਜ ਹੀ ਨਹੀਂ ਹਨ।
ਅਸਲ ਵਿਚ ਉਹ ਇਹ ਕਲਯੁਗ ਦੇ ਵਿਚ ਇਸ ਸਮੇਂ ਦੇ ਵਿਚ ਸਾਹਿਬ ਕਹਿੰਦੇ ਪੂਰਨ ਹੈ। ਇਹ ਸਮਾਂ ਜਿਹੜਾ ਇਹਦੇ ਵਿਚ ਉਹ ਮਨੁੱਖ ਪੂਰਾ ਹੈ, ਉਹਦੇ ਵਿਚ ਕੋਈ ਕਮੀ ਨਹੀਂ ਹੈ। ਜਿਨ ਮਿਲਵਾਰੇ ਪੰਚ ਸੂਰ ਵੀਰ ਐਸੋ ਕੌਣ ਬਲੀਰੇ, ਤੇ ਜਿਨ ਪੰਚ ਮਾਰ ਇਹਨਾਂ ਪੰਜਾਂ ਨੂੰ ਮਾਰ ਕੇ ਬਿਦਾਰ ਪਾੜ ਦਿੱਤਾ, ਇਹਨਾਂ ਨੂੰ ਪਛਾੜ ਦਿੱਤਾ, ਇਹਨਾਂ ਨੂੰ ਜਿਨ ਇਹਨਾਂ ਪੰਜਾਂ ਨੂੰ ਮਾਰ ਕੇ ਬਿਦਾਰ ਗੁਦਾਰਿਆ, ਗੁਦਾਰੇ ਦਾ ਮਤਲਬ ਚੰਗੀ ਤਰ੍ਹਾਂ ਲਤਾੜ ਦਿੱਤਾ, ਮਸਲ ਦਿੱਤਾ, ਸੋ ਪੂਰਾ ਇਹ ਕਲੀ ਦੇ। ਹੁਣ ਇਹ ਜਿਹੜੇ ਵਿਕਾਰ ਨੇ ਨਾ, ਸਾਹਿਬ ਕਹਿੰਦੇ ਬੜੇ ਸੂਰਮੇ ਨੇ, ਇਹਨਾਂ ਦਾ ਬਹੁਤ ਵੱਡਾ ਇਕੱਠ ਹੈ, ਵੱਡੀ ਕੌਮ, ਇਹਨਾਂ ਦੀ ਕੌਮ ਬੜੀ ਵੱਡੀ ਹੈ, ਛੋਟੇ ਜੇ ਥੋੜੇ ਨਹੀਂ ਹਨ, ਬੜੀ ਵੱਡੀ ਕੌਮ ਹੈ ਇਹਨਾਂ ਵਿਕਾਰਾਂ ਦੀ। ਵਸ ਭਾਗੇ ਨਾਹੀਂ, ਆਮ ਮਨੁੱਖ ਦੇ ਵਸ ਵਿੱਚ ਨਹੀਂ ਆਉਂਦੇ, ਆਮ ਬੰਦਾ ਇਹਨਾਂ ਨੂੰ ਵਸ ਵਿੱਚ ਨਹੀਂ ਕਰ ਪਾਉਂਦਾ, ਤੇ ਆਮ ਬੰਦੇ ਤੋਂ ਇਹ ਡਰਦੇ ਵੀ ਹੈ ਨਹੀਂ। ਵਸ ਭਾਗੇ, ਡਰ ਕੇ ਭਜਦੇ ਨਹੀਂ ਹੈ। ਮੁਹਕਮ ਫੌਜ ਹਠੱਲੀ ਰਹੀ, ਬੜੀ ਹੱਠ ਵਾਲੀ ਸਖਤ ਤੇ ਕਰੜੀ ਇਹਨਾਂ ਦੀ ਸੈਨਾ ਹੈ, ਫੌਜ ਹੈ ਪੂਰੀ, ਇਹ ਕੋਈ ਥੋੜੇ ਨਹੀਂ ਹਨ, ਇਹਨਾਂ ਦੀ ਕੋਈ ਗਿਣਤੀ ਥੋੜੀ ਨਹੀਂ ਹੈ ਕਿ ਕੋਈ ਇਹਨਾਂ ਨੂੰ ਡਰਾ ਕੇ ਭਜਾ ਸਕੇ ਜਾਂ ਇਹਨਾਂ ਨੂੰ ਕਿਸੇ ਸਲੀਕੇ ਨਾਲ ਆਪਣੇ ਅਧੀਨ ਵਸ ਕਰ ਸਕੇ। ਅੱਜ ਤੱਕ ਇਹਨਾਂ ਨੂੰ ਵਸ ਕਰਨਾ ਗੁਰੂ ਤੋਂ ਬਿਨਾਂ, ਜੀਵਨ ਦੇ ਵਿੱਚੋਂ ਪਛਾੜਨਾ, ਲਤਾੜਨਾ, ਮਾਰਨਾ ਗੁਰੂ ਦੀ ਮਦਦ ਤੋਂ ਬਿਨਾਂ ਕੋਈ ਨਹੀਂ ਐਸਾ ਕਰ ਸਕਿਆ। ਗੁਰੂ ਦੀ ਸਹਾਇਤਾ ਨਾਲ ਹੀ ਇਹਨਾਂ ਨੂੰ ਸੋਧਿਆ ਤੇ ਸਾਧਿਆ ਜਾ ਸਕਦਾ। ਇਹ ਬੜੀ ਵੱਡੀ ਕੌਮ ਹੈ, ਵੱਡੀ ਫੌਜ ਹੈ, ਤੇ ਜਿਹਨੇ ਇਹ ਫੌਜ ਨੂੰ ਮਾਰਿਆ, ਦਲਿਆ, ਮਸਲਿਆ, ਗੁਰੂ ਕੇ ਪਿਆਰਿਓ, ਉਹ ਇਹੋ ਜਿਹਾ ਸੂਰਬੀਰ ਯੋਧਾ ਹੈ ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਸੂਰਮਾ ਉਹਨੂੰ ਕਿਹਾ ਜਾਂਦਾ। ਕਰਮ ਖੰਡ ਕੀ, ਇਹ ਬਖਸ਼ਿਸ਼ ਦਾ ਖੰਡ ਜਿਹੜਾ, ਜਦੋਂ ਅਕਾਲ ਪੁਰਖ ਕਰਤਾ ਪੁਰਖ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਨਾ ਜਿਨ੍ਹਾਂ ਪਿਆਰਿਆਂ ਤੇ, ਉਹਨਾਂ ਦੇ ਵਿੱਚ ਅਥਾ ਸ਼ਕਤੀ ਆ ਜਾਂਦੀ ਹੈ, ਉਸ ਸ਼ਕਤੀ ਦੀ ਬਦੌਲਤ ਕੋਈ ਵੀ ਵਿਕਾਰ ਐਸੇ ਗੁਰਮੁਖ ਪਿਆਰੇ ਦੀ ਜ਼ਿੰਦਗੀ ਹਯਾਤੀ ਵਿੱਚ ਆਪਣਾ ਜ਼ੋਰ ਨਹੀਂ ਪਾ ਸਕਦੇ। ਤਿੱਥੈ ਹੋਰ ਨਾ ਕੋਈ ਹੋਰ, ਇਸ ਅਵਸਥਾ ਦੇ ਵਿੱਚ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਨਹੀਂ, ਕੇਵਲ ਤੇ ਕੇਵਲ ਇੱਕ ਅਕਾਲ ਪੁਰਖ। ਜਿਵੇਂ ਗੁਰਮੁਖ ਪਿਆਰੇ ਰੱਬ ਦੇ ਬੰਦੇ, ਭਜਨ ਬੰਦਗੀ ਕਰਨ ਵਾਲੇ, ਉਹਨਾਂ ਨੇ ਡੰਕੇ ਦੀ ਚੋਟ ਤੇ ਗੱਲ ਕਹੀ ਦੁਨੀਆ ਨੂੰ। ਬਾਬਾ ਨਾਮਦੇਵ ਜੀ ਨੇ ਵੀ ਇਹ ਫਲਸਫਾ ਬਿਆਨ ਕੀਤਾ, ਕਹਿਣ ਲੱਗੇ ਕਰਤੇ ਦੀ ਇਬਾਦਤ ਬੰਦਗੀ ਕਰਦੇ ਹਾਂ, ਮੈਂ ਨਾਮਾ ਤੇ ਮੇਰਾ ਮਾਲਕ ਨਾਰਾਇਣ, ਅਸੀਂ ਦੋਨੇ ਇੱਕ ਹੋ ਗਏ ਹਾਂ, ਮੇਰੇ ਜੀਵਨ ਦੇ ਵਿੱਚ ਉਹ ਪਰਮਾਤਮਾ ਹੀ ਪਰਮਾਤਮਾ, ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਉਹਦੇ ਤੋਂ ਸਿਵਾਏ ਦੂਜਾ ਕੋਈ ਨਹੀਂ, ਬਲਕਿ ਮੈਂ ਵੀ ਹੁਣ ਉਹਦਾ ਹੀ ਰੂਪ ਹੋ ਗਈ। ਬਾਬਾ ਕਬੀਰ ਜੀ ਵੀ ਇਸੇ ਤਰ੍ਹਾਂ ਬਚਨ ਕਰਦੇ ਨੇ, ਅਬ ਤੋ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ, ਕੋਈ ਨਾ ਸਕੈ ਪਛਾਣ ਨਹੀਂ, ਕੋਈ ਪਹਿਚਾਣ ਨਹੀਂ ਕਰ,
कोई ये नहीं दस सकता राम कौन है ते कबीर कौन है। धन गुरु गोबिंद सिंह महाराज ने भी जिक्र किया अपनी जन्म की कथा विचित्र नाटक विच लिख दी। तिन प्रभ जब आय समोय दिया तब हम जन्म कलू में लिया। एदो पहला सतगुरु अपनी हस्ती बारे जिक्र कर दे ने के हेमकुंट पर्वत है जहां सप्त सरिंग सोबत है तहां। हेमकुंट ओ जगह जिदी एक निशानी है सप्त सरिंग ते नाम कहावा पंड राज जै जोग कमावा तें हमारिक तपस्या साधी महाकाल काल का आराधी। हुण इह पढ़न विच फर्क है जी काल का लफज पढ़ांगे ते अशुद्ध हो जाएगा। काल दा काल जिदा जिक्र गुरु कलगीधर पिता आप करदे हन महाकाल रखवार हमारो महालो मैं किंकर थारो मैं उदा दास हां। वो काल दा भी काल है परमात्मा परमेश्वर इसलिए उन्हों काल नहीं वे आपदा। वो मालक प्रभु ते मैं असी दो सी असी दो तो दुवैते एक रूप हवा गयो मैं ते मेरा मालक दुष्ट दमन असी दो तो एक हो गए। अकाल पुरख पार ब्रह्म परमेश्वर दा रूप हो गए। मैनू हुक्म होया कि जाओ मात लोक विच साहब कहिंदे मेरा चेतन इसी करदा इत्थे आउन चेतना भयो हमरो यामन कै चुभी रही सुरत प्रभ। प्रभु चरणा दे विच मेरी सुरत जुड़ी लगी चुभी पई सी असी एक की सी मैं ते मेरा मालिक अकाल पुरख। ये जो कर्म खंड है बख्शिश दा खंड जिदे उत्ते उदी बख्शिश हो जांदी मैं फिर दोहरान लगा उना जीवां मनुखा रब दे प्यारियां विच इनी शक्ति आ जांदी है कि उना दे जीवन विच विकार जेड़े ने उना दा कोई असर नहीं रह जांदा। विकारां दा असर नहीं रह जांदा क्योंकि इना विकारां नू जिवें गुरु रामदास सच्चे पातशाह ने दस्सिया सवैया भट्टा ने सतगुरां दी सिफत करदे उच्चारण कीता मोह मल बेवस कियो। हुण मोह नूं मसलना हर बंदे दे वस दी गल नहीं मोह दी ते दुनिया सारी मारी हुई है मोह दे हत्थों मरी पई है। लेकिन मोह नूं मसल देना मोह कोई किरम कीड़ा नहीं है जिन्हों पकड़ के असी मसल देंगे मच्छर नहीं है वो ये भी बड़ा प्रबल है। ये तो आप सरवण कर चुके हो पंजवें पातशाह इन्हां दी वड्डी फौज का जिक्र कर रहे ने। लेकिन गुरु रामदास जी दे प्रति भट्ट कह रहे हैं मोह मल बेवस लाचार कर देता मोह नूं काम गह केस पछाड़े काम रूपी सूरमे नूं केसां तों फड़ के धरती ते गुरु रामदास तुसी पछीट दिता काम सूरमे क्रोध खंड प्रचंड अपने तेज नाल क्रोध दे तुसी टुकड़े खंड दा मतलब टुकड़े कर देते। लोभ अपमान सिओ झाड़ियो लोभ नूं तुसी इन्ना अपमानित कीता उहदा इन्ना अपमान कीता इन्नियां झाड़ां पाईआं कि वह भी तुहाडी जिंदगी दे विचों लाचार होके चल गया। ये अवस्था उही है गुरु के प्यारियो आओ विचार अधीन शब्द दी पौड़ी विच गुरु नानक साहब सचे पातशाह कृपा कर दे कर्म खंड की बाणी जोर तिथै होर ना कोई होर उत्थे केवल अकाल पुरख
ਅਕਾਲ ਪੁਰਖ ਹੀ ਹੈ, ਅਕਾਲ ਪੁਰਖ ਤੋਂ ਸਿਵਾਏ ਉੱਥੇ ਹੋਰ ਕੋਈ। ਤਿੱਥ ਹੈ ਜੋਦ ਮਹਾਬਲ ਸੂਰ, ਉੱਥੇ ਰਹਿਣ ਵਾਲੇ ਜਿਹੜੇ ਨਾ ਆਤਮਕ ਬਲ ਨਾਲ ਭਰੇ ਹੋਏ ਯੋਧੇ, ਮਹਾਬਲੀ ਸੂਰਮੇ, ਜਿਹਨਾਂ ਸੂਰਮਿਆਂ ਦਾ ਜ਼ਿਕਰ ਹੁਣੇ ਮੈਂ ਬੇਨਤੀ ਕੀਤੀ ਆਪ ਜੀ ਨੂੰ, ਜੰਗ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਰੱਬ ਦੇ ਨਾਮ ਦੇ ਰੰਗ ਵਿੱਚ ਰੰਗੇ ਰੱਤੇ ਹੋਏ ਸੂਰਮੇ ਜਿਹੜੇ ਮਹਾਬਲੀ ਤੇ ਯੋਧੇ ਨੇ ਉੱਥੇ। ਤਿੰਨ ਮੈਂ ਰਾਮ ਰਹਿਆ ਭਰਪੂਰ, ਉਹਨਾਂ ਦੇ ਵਿੱਚ ਵੀ ਪਾਰ ਬ੍ਰਹਮ ਪਰਮੇਸ਼ਰ ਹੀ ਰਵ ਰਿਹਾ ਰਵਿਆ ਹੋਇਆ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਉੱਥੇ ਸੀਤੋ ਸੀਤਾ, ਇਹਦੇ ਅਰਥ ਕਈ ਵਿਦਵਾਨਾਂ ਨੇ ਕੀਤੇ ਪਰ ਪ੍ਰਮੁੱਖ ਬਚਨ ਇਹ ਨੇ ਮੁਕੰਮਲ ਤੌਰ ਤੇ ਜੁੜਿਆ ਸੀਤਾ ਹੋਇਆ। ਕਾਹਦੇ ਵਿੱਚ ਮਹਿਮਾ, ਮਹਿਮਾ ਦਾ ਅਰਥ ਹੈ ਵਡਿਆਈ, ਸਿਫਤੋ ਸਲਾਹ, ਮਹਿ ਦਾ ਮਤਲਬ ਹੈ ਵਿੱਚ। ਉੱਥੇ ਉਹ ਰੱਬੀ ਰੂਹਾਂ ਨੇ ਗੁਰੂ ਕੇ ਪਿਆਰਿਓ, ਜਿਹੜੀਆਂ ਪੂਰਨ ਤੌਰ ਤੇ ਪਰਮਾਤਮਾ ਦੀ ਸਿਫਤੋ ਸਲਾਹ ਦੇ ਵਿੱਚ ਪਰੋਤੀਆਂ ਹੋਈਆਂ ਨੇ, ਸੀਤੀਆਂ ਹੋਈਆਂ, ਪਰੋਈਆਂ ਹੋਈਆਂ, ਮਾਲਕ ਦੀ ਮਹਿਮਾ ਵਡਿਆਈ ਕਰਦੀਆਂ। ਤੰਕੇ ਰੂਪ ਨ ਕਥਨੇ ਜਾ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਵਚਨ ਕਰਦੇ, ਉਹਨਾਂ ਦਾ ਰੂਪ ਕਥਨ ਦਾ ਕੋਈ ਯਤਨ ਕਰੇ ਤਾਂ ਨਹੀਂ ਕਥ ਪਾਏਗਾ, ਕਿਉਂਕਿ ਤੰਕੇ ਰੂਪ ਨਾ ਕਥਨੇ ਜਾਏ, ਉਹ ਰੱਬ ਵਰਗੇ ਹੀ ਹੋ ਗਏ ਨੇ ਤੇ ਰੱਬ ਵਰਗੇ ਜਿਹੜੇ ਉਹ ਰੱਬੀ ਰੂਹਾਂ ਨੇ ਪਿਆਰਿਓ, ਉਹਨਾਂ ਦੀ ਕਥਾ ਨਹੀਂ ਕਹੀ ਜਾ ਸਕਦੀ, ਉਹਨਾਂ ਦਾ ਰੂਪ ਨਹੀਂ ਬਿਆਨ ਕੀਤਾ ਜਾ ਸਕਦਾ। ਨਾ ਉਹ ਮਰੇ, ਫਿਰ ਉਹ ਆਤਮਕ ਮੌਤ ਨਹੀਂ ਮਰਦੇ। ਨਾ ਠੱਗੇ ਜਾ, ਉਹਨਾਂ ਨੂੰ ਮਾਇਆ ਵੀ ਠੱਗ ਨਹੀਂ ਸਕਦੀ, ਛਲ ਨਹੀਂ ਸਕਦੀ। ਗੁਰੂ ਪਿਆਰਿਓ, ਰੱਬੀ ਰੂਹਾਂ ਨੇ ਫਿਰ ਇਹ ਵੀ ਬਚਨ ਭਗਤ ਜੀ ਨੇ ਉਚਾਰਨ ਕੀਤੇ ਕਿ ਮਾਇਆ ਦੇ ਹੱਥੋਂ ਤਾਂ ਵੱਡੇ ਵੱਡੇ ਜਿਨ੍ਹਾਂ ਨੂੰ ਲੋਕਾਂ ਨੇ ਰੱਬ ਕਰਕੇ ਪੂਜਿਆ, ਉਹਨਾਂ ਨੂੰ ਵੀ ਇਸ ਸਰਪਨੀ ਮਾਇਆ ਨੇ ਛਲ ਲਿਆ। ਖਿਆਲ ਕਰਨਾ, ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਇਸ ਵਿਚਾਰ ਅੰਦਰ, ਦੋ ਉਹ ਆਤਮਕ ਮੌਤੇ ਮਰਦੇ ਨਹੀਂ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ। ਵਰਨਾ ਐਸੇ ਵੀ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੀ ਸੰਗਿਆ ਹੀ ਨਹੀਂ ਦਿੱਤੀ ਗਈ, ਪਰਮੇਸ਼ਰ ਕਰਕੇ ਅੱਜ ਵੀ ਪੂਜਿਆ ਜਾਂਦਾ। ਸਰਪਨੀ ਤੇ ਉਪਰ ਨਹੀਂ ਬਲੀਆ, ਕਬੀਰ ਜੀ ਕਹਿੰਦੇ ਨੇ ਸਪਣੀ ਮਾਇਆ, ਇਹਦੇ ਨਾਲੋਂ ਬਲਵਾਨ ਜਗਤ ਵਿੱਚ ਹੋਰ ਕੌਣ ਹੋ ਸਕਦਾ, ਬੜੀ ਬਲਵਾਲੀ ਹੈ ਵੀ। ਜਿਨ ਜਿਸ ਮਾਇਆ ਨੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰਿਮੂਰਤੀ ਆ ਗਈ ਨਾ, ਮਹਾਦੇਵ ਸ਼ਿਵਜੀ ਬ੍ਰਹਮਾ ਤੇ ਵਿਸ਼ਨੂੰ, ਇਹਨਾਂ ਤਿੰਨਾਂ ਨੂੰ ਵੀ ਇਹਨੇ ਨਹੀਂ ਬਖਸ਼ਿਆ, ਛਲ ਲਿਆ। ਮਾਇਆ ਦੇ ਛਲ ਤੋਂ ਇਹ ਤ੍ਰਿਮੂਰਤੀ ਵੀ ਨਹੀਂ ਬਚ ਸਕੀ। ਪਰ ਇੱਥੋਂ ਖਿਆਲ ਆਪਾਂ ਇਹ ਲੈਣਾ, ਗੁਰੂ ਕੇ ਪਿਆਰਿਓ ਮੈਨੂੰ ਸ਼ਮਾ ਕਰ ਦੇਣਾ, ਕਿ ਅਸਲ ਵਿੱਚ ਆਤਮਕ ਮੌਤ ਤੇ ਮਾਇਆ ਠੱਗਣੀ ਉਹਨਾਂ ਨੂੰ ਨਹੀਂ ਠੱਗ ਸਕਦੀ, ਜਿਨ੍ਹਾਂ ਉੱਤੇ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋਈ ਤੇ ਉਹਨਾਂ ਦੇ ਜੀਵਨ ਵਿੱਚ ਇਹੋ ਜਿਹਾ ਆਤਮਕ ਬਲ ਭਰ ਗਿਆ। ਉਹ ਆਤਮਕ ਬਲ ਨਾਲ ਭਰੇ ਹੋਏ ਜਿਹੜੇ ਸੂਰਮੇ ਨੇ ਨਾ, ਉਹਨਾਂ ਨੂੰ ਆਤਮਕ ਮੌਤ ਨਹੀਂ ਆਉਂਦੀ, ਉਹਨਾਂ ਨੂੰ ਮਾਇਆ ਕਿਸੇ ਤਰ੍ਹਾਂ ਵੀ ਕਰਕੇ
ठग नहीं सकदी ना ओ मरे ना ठगे जाए। कारण गुरु नानक साहब बचन कर दे जिन कै राम वसै मन माए। हुण इसलिए भी मैं क्षमा चाहांगा कि इत्थे राम तरेते युग दे अवतारी पुरुष सत्कार योग श्री राम दशरथ जी दे बेटे नहीं। ए राम ते परमेश्वर दा नाम सतयुग विच वी सी। सतयुग दे विच दो भगत प्रसिद्ध होए ध्रुव अते प्रहलाद। इन्हां दोनां ने नाम जपिया जी। ते गुरबाणी विच अज भी सानू सिख्या दिती जांदी है जिहड़े असी लोक कहने आ ना नाम किवें जपना किन्ना जपना किवें जपिए। एक अदीब विद्वान बड़े प्यारे बचन करदा है जिन्हां नहीं जपना सारी जिंदगी पुछदे ही रहिंदे ने ते जिन्हां जपना है ना ए नाम दी भुख है जी। जिनू लगदे भोजन नाम दा शक लैंदा ओ पुछदा नहीं है किन्ना जपना किवें जपना ते किनू जपना ओ नहीं पुछदा। असल दे विच ते भुख है ते जदों इह भुख लगदी है ना नाम दी साचे नाम की लागै गल भुख लगण दी है फिर खुद ब खुद ही रसना जपेगी बार बार जपेगी बारं बार बार प्रभ जपिए उन्हों बार बार जपिए मुड़ मुड़ के जपिए फिर जपिए। ते मेरे सतगुर समझाउंदे भाई उन्हां दे मना विच पार ब्रह्म परमेश्वर वसदा उन्हां नू आत्मक मौत नहीं आ सकदी ते उन्हां नू माया ठगनी नहीं ठग सकदी। इन्हां देवतियां नूं ते उन्हें छल लिया ब्रह्मा विष्णु महादेव छलिया इन्हां नूं छल लिया। लेकिन असल दे विच जिन्हां दे मन दे विच पार ब्रह्म परमेश्वर वसदा उन्हां नूं इह छल नहीं सकदी। तिथे भगत वसिंह केलो ये बख्शिश दा खंड गुरु प्यारे ओहो जे है। लो दा अर्थ है लोक। गुरबाणी विच जिक्र आउंदा कुछ लोगां दा इंदर लोक शिव लोक कै जय बो ओ छै तप कर बहुरे आय बो। ये कुछ लोग ने सूरज लोक चंद्रमा लोक इंद्र लोक ऐसे लोकां दा जिक्र इत्थे मेरे गुरुदेव धन गुरु नानक सच्चे पातशाह बचन कर दे भाई तिथे इस अवस्था दे विच सारे लोकां दे भाव लोहां दे भगत जिहड़े ने वसदे ने। तिथे भगत वसी बहुवचन सारे एओ जगह जिथे सारिये रब्बी रूहां भगती करन वाले भगवती भगवंत भगत का रंग वाली अवस्था है जिन्हां दे कोल ओ आके इस अवस्था विच टिकदे ने वस जांदे ने। इत्थे तिथे भगत वसें के लो फिर ओ करदे कि इत्थे सारे इकट्ठे होके करें आनंद। एक सिनेमर बेनती करा दुनिया विच जिन्नी भी आ भगती है सिमरन है एदा फल स्वरूप एक दात ही मंगनी चाहिदी है। एदी दात की मंगिए मन दा खिड़ाओ मन दी खुशी जे प्राप्त हो जाए ते गुरु के प्यारे समझ लो तुहाडी भगती इबादत बंदगी मालक दे घर विच कबूल होगी। जे तुहानू
मन दा खिड़ाओ करते ने बख्श देता है। भगति इबादत सब कबूल परवान हो गई है। करें आनंद। एक होर बेनती करा, सुख सारी दुनिया मंगती है, सारी दुनिया, असी भी मंगते हैं, सारा संसार मंगता, पर सुख जेड़ा है ना पदार्थां विचों मिलता है। कित्थों मिलता जी? पदार्थां विचों। लेकिन जेड़ा आत्मक सुख है ते आत्मक आनंद है पदार्थां विचों नहीं मिलता। ये दो हस्तियां ने जिथों आनंद प्राप्त होंदा है। जिवें जिवें गुरबाणी पढ़िए विचारीए तो दोवां हस्तियां दा जिक्र सामने आ जांदा। एक आनंद दी दात प्राप्त होंदी गुरु नानक दे कोलों, गुरु कोल पढ़दे आ ना, आनंद आनंद सब को कहे, आनंद गुरु ते जाने। आनंद भया मेरी माए, आनंद जीवन विच हे मेरी मां कदों बनिया ते आया, जदू मैं सतगुरु नूं पालिया। गुरु आ जे जिंदगी विच ते आ जिंदगी आनंद दे नाल भर जांदी है, प्रफुल्लत हो जांदी है। ते जिन्ने इस अवस्था विच गुरु नानक साहिब बचन कर दे इस लोक दे विच, इस अवस्था दे विच भगत आके वसदे ने ना, करें आनंद। सच्चा मन सोए, नन्हे अखर दी सियारी सिद्ध कर दिए कि मन दे विच सदा कैम रहण वाला परमात्मा उना दे वसिया हुंदा, ते उहदी किरपा दे नाल गुरु के प्यारे हो ओ आनंद लैंदे ने, आनंद माण आनंदी आनंद। आनंद मिलता है गुरु कोलों या फिर पारब्रह्म परमेश्वर कोलों। सुख मिलते ने पदार्थां विचों आनंद। हुण सुख जेड़ा इन्हां नूं दुखां विच तब्दील होंदे आ देर नहीं लगती। जिन्हें मर्जी सुख जुटा लो तुसी दुनिया दे, ए दुखां विच तब्दील होंदे आ देर नहीं लगती। पर जिंदगी विच एक बारी गुरु कोलों परमेश्वर कोलों आनंद मिल जाए, ए कदे किसे कलेश विच आनंद जेड़ा ना ये खुशी जेड़ी है तब्दील नहीं होंदी। ए आनंद बनिया रहिंदा भावे शरीर रहे ते भावे ना रहे, पर सुख खत्म हो जांदे। फिर भी सारी दुनिया ही सुख मंगदी है। बाबा जी कहंदे सुख मांगत दुख आ गया वै। फिर भी ध्यान मार के देखियो असीं ते सुख ही मंगदे हां, साडी जिंदगी फिर भी दुखां नाल ही भरी पई। कदे सोचिया गुरु कोलों आनंद जाचो मंगो, परमेश्वर कोलों आनंद मंगो, ताकि खुशी ए खड़ाओ कदे खत्म ही न होवे। ते मेरे गुरुदेव समझाउंदे करे आनंद सच्चा मन सोए, सच खंड वसे निरंका। सत दा खंड, हुण सत की है? सत गुरु है या सत फिर पार ब्रह्म परमेश्वर है? ये दो हस्तियां दो नहीं सत ने, बाकी सब असत है। ये दोने हस्तियां एक ही ने। नानक सोधे सिमरत वेद, पार ब्रह्म गुर दोने आ गई जी, पार ब्रह्म ते गुर गुरु, इन दोनों विच कोई फर्क भेद नहीं है, दोनों एको ही रूप है। गुरु पारब्रह्म परमेश्वर दा ही अरूप है।
ਇਸੇ ਲਈ ਆਨੰਦ ਦੀ ਦਾਤ ਵੀ ਦੋਨਾਂ ਕੋਲੋਂ ਹੀ ਮਿਲ ਜਾਂਦੀ। ਗੁਰਬਾਣੀ ਵੀ ਗਵਾਹੀ ਭਰ ਰਹੀ ਹੈ। ਗੁਰੂ ਕੇ ਪਿਆਰਿਓ, ਮੇਰੇ ਸਤਿਗੁਰੂ ਸਮਝਾਉਂਦੇ, ਸੱਚ ਖੰਡ ਹੈ ਮੰਜ਼ਿਲ, ਉੱਥੇ ਸੱਚ ਹੀ ਸੱਤ ਹੈ, ਸੱਤ ਹੀ ਸੱਤ ਹੈ। ਜਿੱਥੇ ਵਸਦਾ ਰਹਿੰਦਾ ਕੌਣ ਹੈ? ਨਿਰੰਕਾਰ, ਜਿਹਦਾ ਕੋਈ ਆਕਾਰ ਨਹੀਂ ਹੈ। ਨਿਰੰਕਾਰ ਉੱਥੇ ਰਹਿੰਦਾ ਜਿਹੜਾ ਸੱਤ ਹੀ ਸੱਤ ਹੈ। ਕਰ ਕਰ ਵੇਖੈ ਨਦਰ ਨਿਹਾਲ, ਕਰ ਕਰ ਦਾ ਮਤਲਬ ਦੁਨੀਆਂ ਦੀ ਰਚਨਾ, ਕਰ ਕਰਕੇ ਵੇਖੈ ਦਾ ਮਤਲਬ ਸੰਭਾਲ ਕਰਦਾ, ਦੁਨੀਆਂ ਨੂੰ ਵੇਖਦਾ ਸੰਭਾਲਦਾ। ਕਰ ਕਰ ਵੇਖੈ ਨਦਰ ਨਿਹਾਲ, ਤੇ ਜਿਹਦੇ ਉੱਤੇ ਦੀ ਸਵੱਲੀ ਨਦਰ ਪਾਰ ਬ੍ਰਹਮ ਪਰਮੇਸ਼ਰ ਦੀ ਪੈਂਦੀ ਨਾ ਗੁਰੂ ਕੇ ਪਿਆਰਿਓ, ਨਾਨਕ ਨਦਰੀ ਨਦਰ ਉਹ ਨਿਹਾਲ ਹੋ ਜਾਂਦੇ ਨੇ। ਤਿੱਥੇ ਖੰਡ ਮੰਡਲ ਵਰ ਭੰਡ, ਇੱਥੇ ਵੀ ਖੰਡ ਮੰਡਲ ਚੱਕਰ ਵਰ ਭੰਡ ਬ੍ਰਹਿਮੰਡ, ਇੱਥੇ ਹੁਣ ਜਿਹੜੇ ਇਹ ਖੰਡ ਨੇ ਬ੍ਰਹਿਮੰਡ ਨੇ ਨਾ, ਇਹ ਵੀ ਬੇਅੰਤ ਨੇ। ਇਹ ਪਹਿਲਾਂ ਗਿਣਤੀ ਆਈ ਸੀ, ਗਿਣਤੀ ਦੇ ਤਹਿਤ ਲੱਖਾਂ ਪਤਾਲ ਲੱਖਾਂ ਆਗਾਸ 18,000 ਆਲਮ। ਹੁਣ ਗੁਰੂ ਸਾਹਿਬ ਬਚਨ ਕਰਦੇ, ਭਾਈ ਇਹ ਗਿਣਤੀ ਕਰਨ ਵਾਲਾ ਬ੍ਰਹਮਾ ਹੋ ਸਕਦਾ ਹੈ ਜਾਂ ਇਹ ਚਾਰ ਮੁਕੱਦਸ ਗ੍ਰੰਥ ਕਤੇਬ ਹੋ ਸਕਦੇ ਨੇ, ਪਰ ਅਸਲੀਅਤ ਇਹ ਹੈ ਉੱਥੇ ਖੰਡ ਕਿੰਨੇ ਨੇ ਔਰ ਬ੍ਰਹਿਮੰਡ ਕਿੰਨੇ ਨੇ। ਬ੍ਰਹਮੰਡਾਂ ਦਾ ਤੇ ਖੰਡਾਂ ਦਾ ਕੋਈ ਅੰਤ ਨਹੀਂ। ਤੇ ਜੇ ਕੋਈ ਕਥੇ ਰੱਬ ਦੇ ਬਣਾਏ ਹੋਏ ਖੰਡਾਂ ਬ੍ਰਹਮੰਡਾਂ ਦਾ ਕੋਈ ਕਥਨ ਕਰਨਾ ਚਾਹੇ, ਸਾਹਿਬ ਕਹਿੰਦੇ ਤਾਂ ਅੰਤ ਨਾ, ਉਹਦੀ ਰਚਨਾ ਦਾ ਕੋਈ ਅੰਤ ਨਹੀਂ ਹੈ, ਬੇਅੰਤ ਹੀ ਹੈ। ਤਿੱਥੇ ਲੋ ਲੋ ਇਹ ਆਕਾਰ, ਉੱਥੇ ਕਈ ਲੋਕ ਕਈ ਆਕਾਰ ਨੇ, ਆਕਾਰਾਂ ਦਾ ਤੇ ਲੋਕਾਂ ਦਾ ਉੱਥੇ ਕੋਈ ਅੰਤ ਨਹੀਂ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਜਿਵੇਂ ਉਹ ਉੱਥੇ ਬੈਠਾ ਹੁਕਮ ਕਰਦਾ ਉਦਾਂ ਹੀ ਕੰਮ ਚੱਲ ਰਿਹਾ। ਵੇਖੈ ਵਿਗਸੈ, ਪੈਦਾ ਕਰ ਕਰਕੇ ਵੇਖਦਾ ਸੰਭਾਲਦਾ ਤੇ ਖੁਸ਼ ਹੁੰਦਾ, ਵਿਚਾਰ ਕਰਕੇ ਸੰਭਾਲਦਾ ਹੈ ਤੇ ਖੁਸ਼ ਹੁੰਦਾ। ਨਾਨਕ ਕਥਨਾ ਕਰੜਾ ਸਾਰ, ਇਹ ਜਿਹੜਾ ਕਥਨ ਹੈ ਨਾ ਰੱਬ ਦੀ ਰਚਨਾ ਦਾ, ਗੁਰੂ ਕੇ ਪਿਆਰੇ ਗੁਰੂ ਨਾਨਕ ਸਾਹਿਬ ਬਚਨ ਕਰਦੇ, ਬੜਾ ਕਰੜਾ ਸਖਤ ਹੈ। ਇਹ ਕਥਿਆ ਨਹੀਂ ਜਾਣਾ, ਕੋਈ ਕਿੰਨਾ ਵੀ ਕਥਨ ਦਾ ਯਤਨ ਕਰੇ ਬਹੁਤ ਕਠਿਨ ਹੈ, ਬਹੁਤ ਔਖਾ ਹੈ। ਅੱਜ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਨ ਵੀ ਹੈ ਪਿਆਰਿਓ। ਪੂਲਾ ਪਿੰਡ ਸ੍ਰੀ ਅੰਮ੍ਰਿਤਸਰ ਤੋਂ ਇਹ ਬਹੁਤ ਨਜ਼ਦੀਕ ਨਗਰ ਨੇ। ਇਸ ਨਗਰ ਦੇ ਵਿੱਚ ਭਾਈ ਜੋਧ ਸਿੰਘ ਜੀ ਦੇ ਗ੍ਰਹਿ ਵਿਖੇ ਜਨਮ ਹੋਇਆ ਇਹਨਾਂ ਦਾ। ਗੁਰੂ ਕੇ ਪਿਆਰਿਓ, ਛੋਟੀ ਉਮਰ ਸੀ, ਪਿਤਾ ਜੀ ਸਰਦਾਰ ਜੋਧ ਸਿੰਘ ਜੀ ਸ਼ਹਾਦਤ ਜਾਮ ਪੀ ਗਏ। ਮਾਤਾ ਨੇ ਬਹੁਤ ਹੀ ਪ੍ਰੇਮ ਤੇ ਪਿਆਰ ਦੇ ਨਾਲ ਦੋ ਬੱਚੇ ਨੇ, ਇੱਕ ਬੇਟੀ ਹੈ ਜਿਸ ਦਾ ਨਾਮ ਤਾਰੋ ਹੈ, ਬੇਟੇ ਦਾ ਨਾਮ ਤਾਰੂ ਹੈ। ਗੁਰੂ ਕੇ ਪਿਆਰਿਓ, ਬਹੁਤ ਹੀ ਪ੍ਰੇਮ ਨਾਲ ਪਾਲਣ ਪੋਸ਼ਣ ਕੀਤਾ। ਕਿਵੇਂ? ਜ਼ਿਕਰ ਆਉਂਦਾ ਹੈ ਕਿ ਮਾਤਾ ਹਰ ਰੋਜ਼ ਬਿਨਾਂ ਨਾਗੇ ਦੋਨਾਂ ਨੂੰ ਪਾਸ ਬਿਠਾਉਂਦੀ ਹੈ, ਆਪ ਗੁਰਬਾਣੀ ਪੜ੍ਹਦੀ ਹੈ ਤੇ ਬੱਚਿਆਂ ਨੂੰ ਵੀ ਪੜ੍ਹਨਾ ਸਿਖਾਉਂਦੀ ਹੈ। ਬਚਪਨ ਤੋਂ ਹੀ ਗੁਰੂ ਨਾਨਕ ਦੇ ਦਰ ਘਰ ਨਾਲ ਤੇ ਜੋੜਿਆ, ਗੁਰਬਾਣੀ ਨਾਲ ਜੋੜ ਦਿੱਤਾ ਤੇ ਧਰਮ ਉੱਥੇ ਹੀ ਪੈਦਾ ਹੁੰਦਾ ਹੈ ਗੁਰੂ ਕੇ ਪਿਆਰਿਓ, ਜਿੱਥੇ ਦਇਆ ਹੋਵੇ। ਦਿਆਲੂ ਸਨ ਦੋਨੇ ਭੈਣ ਤੇ ਭਾਈ। ਇੱਕ ਦਿਨ ਉਮਰ ਹੋਏਗੀ ਕੋਈ 20 ਸਾਲ ਦੇ ਕਰੀਬ।

ਬਹੁਤ ਮਾੜੀ ਸੀ, ਕੱਪੜੇ ਫਟੇ ਹੋਏ ਸਨ, ਪੈਰਾਂ ਵਿੱਚ ਜੋੜੇ ਵੀ ਨਹੀਂ ਸੀ, ਜੁੱਤੀ ਵੀ ਨਹੀਂ ਸੀ। ਇਉਂ ਪ੍ਰਤੀਤ ਮੈਨੂੰ ਹੋ ਰਿਹਾ ਸੀ ਕਿ ਉਹ ਭੁੱਖੇ ਵੀ ਤੇ ਪਿਆਸੇ ਵੀ ਨੇ। ਮਾਤਾ ਜੀ, ਮੈਂ ਕੁਝ ਕਰਨਾ ਚਾਹੁੰਦਾ। ਤੇ ਮਾਂ ਵੀ ਦਿਆਲੂ ਔਰ ਗੁਰੂ ਨਾਨਕ ਦੇ ਦਰ ਤੇ ਘਰ ਕਲਗੀਧਰ ਦੀ ਸਿੰਘਣੀ ਹੈ। ਪਿਆਰਿਓ, ਉਹਨਾਂ ਨੇ ਬੇਟੇ ਦੀ ਇਹ ਦਿਆਲਤਾ ਨੂੰ ਜਾਣਿਆ, ਸਮਝਿਆ ਤੇ ਕਹਿਣ ਲੱਗੀ, ਬੇਟਾ ਠੀਕ ਹੈ, ਤੂੰ ਏਦਾਂ ਕਰ, ਮੈਂ ਅੱਜ ਹੀ ਤੈਨੂੰ ਕੁਛ ਭੋਜਨ ਤਿਆਰ ਕਰ ਦੇਣੀ ਆ ਤੇ ਤੂੰ ਆਪਣੀ ਭੈਣ ਨੂੰ ਨਾਲ ਲੈ ਤੇ ਜਾ ਕੇ ਦੇ ਆ। ਗੁਰੂ ਕੇ ਪਿਆਰਿਓ, ਕੁਝ ਸਮਾਂ ਇਸੇ ਤਰ੍ਹਾਂ ਹੀ ਲੰਗਰ ਛਕਾਉਂਦੇ ਰਹੇ। ਇਹੀ ਕਾਰਨ ਬਣਿਆ ਸੀ ਭਾਈ ਤਾਰੂ ਸਿੰਘ ਜੀ ਦਾ, ਜੋ ਸ਼ਹਾਦਤ ਦਾ ਕਾਰਨ ਬਣਿਆ। ਸਮਾਂ ਨਹੀਂ ਹੈ, ਭੁੱਲਾਂ ਚੁੱਕਾਂ ਦੀ ਖਿਮਾ, ਐਸੇ ਦਿਆਲੂ ਕਿਰਪਾਲੂ ਕਰਤਾ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲੇ ਪਰਮ ਗੁਰੂ ਸਿੱਖ ਸ਼ਹੀਦ ਗੁਰੂ ਸਿੱਖ ਦਾ ਅੱਜ ਜਨਮ ਦਿਹਾੜਾ ਹੈ। ਆਓ ਉਹਨਾਂ ਨੂੰ ਨਮਨ ਹੋਈਏ, ਔਰ ਸ਼ਹੀਦ ਦੀ ਜਿਹੜੀ ਮੌਤ ਹੈ ਸਾਡੀ ਕੌਮ ਦੀ, ਉਹ ਜ਼ਿੰਦਗੀ ਹੁੰਦੀ ਹੈ, ਇੱਥੋਂ ਜ਼ਿੰਦਗੀ ਜੀਵਨ ਮਿਲਦਾ, ਉਹਨਾਂ ਨੂੰ ਹਮੇਸ਼ਾ ਯਾਦ ਕਰਿਆ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

पते तू ठाकुर तुम पैरदास जियो पिंड सब तेरी

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਬਦ ਹੋ ਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੱਟ ਕੇ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੀ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸੰਗਤ ਸਿੱਖਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੱਚ ਰਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਤਸੰਗ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੀ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਕੋਇ ਜਹਾਂ ਜੋ ਖਾਲਸਾ ਜੀ ਸਾਹਿਬ ਤਹਾਂ ਤਹਾਂ ਸ਼ਰਿਆ ਦੇਖਤੇ ਫਤਿਹ ਬਿਰਧ ਕੀ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਹੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਮਾ ਮਤ ਉੱਚੀ ਮਤ ਪਤ ਕਰ ਅਕਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾ ਤਾਰ ਜਿਉ ਸ੍ਰੀ ਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੋ ਮਾਰ ਨਿਤਾਣਿਓ ਕੋ ਤਾਣ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦਇਆ ਕਰ ਜੋੜ ਕਰੋ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਨੇ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੁੰਦਿਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਅਨਿਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਅਨਿਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਵਿੱਚ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਮਹਾਰਾਜ ਜੀ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾ ਦਲ ਸਿੰਘਾਂ ਵਾਸਤੇ ਔਲੈਂਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਰ ਸਫਲੀ ਕਰਨੀ ਕਿਰਤ ਕਮਾਇਆ ਵੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸਮੂਹ ਪੂਰਨ ਕਰਨੀਆਂ ਮਹਾਰਾਜ ਜੀ ਆਵੇ ਦਰ ਕਰੋ ਦੋ ਵਰਸਾਏ ਮਹਾਂਪੁਰਖ ਗੁਰੂ ਦੇ ਪਿਆਰੇ ਸਿੱਖ ਸਤਿਕਾਰ ਜੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਅੱਜ ਜਨਮ ਦਿਨ ਸਿੱਖ ਗੁਰਦੁਆਰਾ ਸਾਹਿਬ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਬਹਿਣ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਭਰੀਆਂ ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀ ਦਰ ਘਰ ਦੇ ਸੇਵਕ ਭਾਈ ਸੁਸ਼ਾਂਤ ਸਚਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $51 ਮਾਇਆ ਭੇਟਾ ਕਰਦਿਆਂ ਬੇਬੀ ਰਾਧਿਕਾ ਛਾਬੜਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ $25 ਮਾਇਆ ਭੇਟਾ ਕਰਦਿਆਂ ਨੀਰੂ ਮੁੰਜਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦਿਆਂ ਭਾਈ ਗੁਰਿੰਦਰਪਾਲ ਸਿੰਘ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $51 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸਾਰੀਆਂ ਸਿੱਖ ਸੰਗਤਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭ ਨੂੰ ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੋਪੜਾ ਪਰਿਵਾਰ ਅਤੇ ਟੰਡਨ ਪਰਿਵਾਰ ਵੱਲੋਂ ਮਹਾਰਾਜ ਵੱਡੇ ਵਡੇਰਿਆਂ ਦੀ ਸਲਾਨਾ ਯਾਦ ਵਿੱਚ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਪਿਛੜੀਆਂ ਆਤਮਾ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ
ਬੱਚੀ ਈਸ਼ਾ ਬੇਟੀ ਦੀ ਦੇਹ ਰੁਕਤਾ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਿਰਪਾ ਕਰਨੀ ਜੀਓ। ਬੱਚੀ ਨੂੰ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਜੀ। ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹਿਣਾ, ਪਾਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮੁਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਿ ਆਖੀਐ ਕਰਤੇ ਕਾ ਹੋਇ ਬਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੇ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਮਾਰੀ ਜਿਤ ਸੋਹੇਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੇ ਗਾ ਦੇ ਹੁਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਭਵ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸਜਣੀਆਂ ਸੀਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰੇ ਹੋ ਪਾਹੂ ਚਸਦੜੇ ਨਿਤ ਪਵਨ, ਸੱਜਣਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮੁਹੱਲਾ ਪਹਿਲਾ, ਛਿਆ ਘਰ ਛਿਆ ਗੁਰ ਛਿਆ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਹਾਓ। ਵਿਸ ਵਿੱਚ ਸਿਆਂ ਘੜੀਆਂ ਪਹਿਰਾਂ, ਤੇਤੀ ਵਾਰੀ ਮਾਹੋ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਖੇਤੇ ਵੇਸ। ਰਾਗ ਧਨਾਸਰੀ ਮੁਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਨੂੰ ਪਵਨ ਚਵਰੋ ਕਰੇ, ਸਗਲ ਬੰਦਰਾਏ ਫੁੱਲਾਂ ਚ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ, ਨੈਨ ਹੈ ਤੋਹੇ ਕਾਓ। ਸਹਿਸ ਮੂਰਤ ਨੰਨਾ ਇਕ ਤੋਹੀ, ਸਹਿਸ ਪਦ ਬਿਮਲ ਨਾਨੀ ਇਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਕਾਉ। ਹੋਏ ਜਾਤੇ ਤੇਰੇ ਨਾਏ ਵਾਸਾ, ਰਾਗ ਗੌੜੀ ਪੂਰਬੀ ਮੁਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧਨਾ ਜਾਣੇ, ਆਤਨੇ ਅੰਤਰ ਹਉਮੈ ਕੰਡਾ ਹੇ। ਜਿਉਂ ਜਿਉਂ ਚੱਲੈ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹਿ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੀ ਮੀਤਾ, ਸੰਤ ਨਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ। ਆਉਦ ਘਟੈ ਜਿਨਸ ਰਹਿਣ ਹਾਰੇ, ਮਨ ਗੁਰਮਿਲ ਕਾ ਜਸਵਾਰੇ। ਰਹਾਓ ਇਹੋ ਸੰਸਾਰ ਵਿਕਾਰ ਸੰਸੀ ਮੈਂ, ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੈ ਇਹੋ ਰਸ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗਏ ਅਰਦਾਸ ਹਮਾਰੀ।

ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀ ਦੇ ਦਰ ਤੇ ਅਰਦਾਸ ਬੇਨਤੀ ਹੈ, ਆਪ ਜੀ ਦੇ ਹੁਕਮ ਅੰਦਰ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਖੁੱਲੇ ਦਰਸ਼ਨ ਦੀ ਦਰ ਦੇ ਕੇ ਨਿਹਾਲ ਕੀਤਾ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ, ਮਹਾਰਾਜ ਜੀ ਬੇਅੰਤ ਫੁੱਲਾਂ ਹੋ ਜਾਂਦੀਆਂ ਨੇ। ਅਣਜਾਣ ਬੱਚਿਆਂ ਨੂੰ ਅਗਾਂਹ ਵਾਸਤੇ ਸੁਮਤ ਬਖਸ਼ਿਸ਼ ਕਰਨਾ, ਬੇਅੰਤ ਸੰਗਤਾਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਲੀਆਂ ਨੇ, ਸਭ ਦੀ ਤਿਲ ਫੁੱਲ ਭੇਟਾ ਦਰ ਪ੍ਰਵਾਨ, ਮਨੋਕਾਮਨਾਵਾਂ ਪੂਰੀਆਂ ਕਰਨੀ ਮਹਾਰਾਜ ਜੀ। ਆਪਣੇ ਦਰ ਦੇ ਦਾਸਿਆਂ ਨੂੰ, ਚਾੜੂ ਵਰਦਾਰਾਂ ਨੂੰ, ਕੀਰਤਨੀਆਂ ਨੂੰ ਸਦਾ ਸਾਜ ਕੇ ਰੱਖਿਓ, ਨਿਵਾਜ ਕੇ ਰੱਖਿਓ। ਗੁਰੂ ਗਰੀਬ ਨਿਵਾਜ ਆਉਣ ਵਾਲੇ ਜੀਵਨ ਦੇ, ਜ਼ਿੰਦਗੀ ਦੇ ਸਾਰੇ ਕਾਰਜ ਦਾ ਸੇਵਾਦਾਰ ਹਾਜ਼ਰ ਨੇ, ਰਹਿਣਾ ਹੀ ਹੈ, ਸੁਖਮਈ ਬਤੀਤ ਕਰਾਉਣੀ। ਆਗਿਆ ਬਖਸ਼ਿਸ਼ ਕਰੋ, ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਣਾ ਜੀ। ਸੁਖ ਹੋਵੇ ਨਾਮ ਜਿਤਾਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ

0: ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਇਸੇ ਤਰ੍ਹਾਂ ਆਪਣੇ ਪਾਵਨ ਚਰਨਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਰਾਗ ਜੈਤ ਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 703 ਔਰ 704 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰਨ, ਤਾਂ ਜੋ ਸਾਡਾ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਐਤਵਾਰ ਦੇ ਦਿਨ ਦੇ ਦੀਵਾਨ ਸਜਾਏ ਜਾਣੇ ਨੇ। ਅੱਜ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਸੰਗਤੀ ਰੂਪ ਦੇ ਵਿੱਚ ਹੋਣੇ ਨੇ। ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ, ਉਹ ਵੀ ਸੰਗਤੀ ਰੂਪ ਦੇ ਵਿੱਚ ਹੋਣੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਭੈ ਭਾਵਨੀ ਸਦਕਾ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਤਾਕਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ ਆਦਿਗੁਰ ਏ ਨਮੈ, ਜੁਗਾਦਿਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਸਿਮਰਾਓ ਜਾਸ ਬਿਸੰਬਰ ਏਕੈ, ਵੇਦ ਪੁਰਾਨ ਸਿਮਰਤ ਸੋਧਾਖਿਰ, ਕਿਨਕਾ ਏਕ ਜਿਸ ਜੀ ਬਸਾਵੈ, ਕਾਂਖੀ ਏਕੈ ਦਰਸ ਤੁਹਾਰੋ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਦ, ਪ੍ਰਭ ਕੈ ਸਿਮਰਨ ਜਪ ਤਪ ਪੂਜ, ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ,
1: ਸਿਮਰਨ ਉਦਰੇ ਮੁੱਚਾ,
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ,
1: ਸਿਮਰਨ ਸਭ ਕਿਛ ਸੁਝੈ,
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ,
1: ਸਿਮਰਨ ਪੂਰਨ ਆਸਾ,
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ੍ਰਿਤ ਮਾਇ ਸਮਾਏ,
0: ਪ੍ਰਭ ਜੀ ਬਸੈ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਰਸਨ ਦਸਨਾ,
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ,
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ,
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ,
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ,
1: ਪ੍ਰਭ ਕੋ ਸਿਮਰਹਿ ਸੇ ਸਰਵ ਕੇ ਰਾਜੇ,
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ,
1: ਪ੍ਰਭ ਕੋ ਸਿਮਰਹਿ ਸਦਾ ਵਿਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ,
1: ਨਾਨਕ ਜਨ ਕੀ ਮੰਗਰ ਵਾਲਾ,
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੈ ਤਿਨ ਸਦ ਵਲਿਹਾਰੀ,
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰੈ ਤਿਨ ਮੁਖ ਬਿਹਾਵੇ,
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ,
1: ਪ੍ਰਭ ਕੋ ਸਿਮਰੈ ਵਸੇ ਹਰ ਨੇਰੇ,
0: ਸੰਤ ਕਿਰਪਾ ਤੇ ਅਨ ਦਿਨ ਜਾਗ,
1: ਨਾਨਕ ਸਿਮਰਨ ਪੂਰੈ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬੂ ਨ ਝੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਹਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਖ ਪ੍ਰਭ ਸਿਮਰਨ ਕਾ ਅੰਤ ਨ ਬਾਰ
0: ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗਵੇ ਦੂਪਾਏ
0: ਹਰ ਸਿਮਰਨ ਪੈ ਸਿਧ ਜਤੀ ਦਾਤੇ
1: ਹਰ ਸਿਮਰਨ ਨੀਚ ਚੋਹ ਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ

0: ਜੈ ਮਾਤ ਪਿਤਾ ਸੁਤ ਮੀਤ ਨਾ ਪਾਈ
1: ਮਨ ਉਹਾ ਨਾਮ ਤੇਰਾ ਸਹਾਈ
0: ਜੈ ਮਹਾ ਭਿਆਨ ਦੂਜਮ ਦਲੈ
1: ਤੈ ਕੇਵਲ ਨਾਮ ਸੰਗ ਤੇਰਾ ਚਲੈ
0: ਜੈ ਮੁਸਕਲ ਹੋਵੇ ਅਤਿ ਭਾਰੀ
1: ਹਰ ਕੋ ਨਾਮ ਕਿਨ ਮਾਹਿ ਉਧਾਰੀ
0: ਅਨਕ ਪੁਨੇ ਚਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਪ ਸੁਖ ਹਨੇਰੇ
0: ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਇ ਸੁਖੀਆ
0: ਅਨਕ ਮਾਇਆ
1: ਲਾਖ ਕਰੋੜੀ
0: ਲਾਖ ਕਰੋੜੀ ਬੰਧਨ ਪਰੇ
1: ਹਰ ਕਾ ਨਾਮ ਜਪਤ ਨਿਸਤਰੈ।

ਸੰਤ ਬਰਦਾਵ ਦੁਰਤ ਸਭ ਨਸੈ ਸੰਗ ਬੜ ਭਾਗੀ ਪਾਈਏ।

0: ਇੱਕ ਬਸ ਕਾਰਨ ਪਵਾਵੈ
1: ਇੱਕ ਵੀ ਨਾ ਦੇ ਦਸ ਵੀ ਹਰਲੇ
0: ਤਉ ਬੂੜਾ ਕਹੋ ਕਹਾ ਕਰੇ
1: ਸਾਗਰ ਸਿਉ ਨਾਹੀ ਚਾਰਾ
0: ਕਹੋ ਕੀ ਜੈ ਸਦ ਨਮਸਕਾਰਾ
1: ਲਾਗੇ ਮਨ ਲਾਗਾ ਪ੍ਰਭ ਮਿੱਠਾ
0: ਸਰਬ ਸੁਖ ਤਾਹੂ ਮਨ ਬੂਠਾ
1: ਜਨ ਆਪਣਾ ਹੁਕਮ ਮਨਾਇਆ
0: ਸਰਬ ਸੁਖ ਨਾਨਕ ਤਿਨ ਪਾਇਆ
1: ਸਉ ਆਪਣੀ ਦੇ ਰਾਸ
0: ਖਾਦ ਪੀਤ ਪਰਤੈ ਅਨੰਦ ਉਲਾਸ
1: ਆਪਣੀ ਮਨ ਕਛ ਬਰ

0: ਗਿਆਨੀ ਕੇ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
0: ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼
0: ਗਿਆਨੀ ਬ੍ਰਹਮ ਕਾ ਬੇਤਾ
1: ਬ੍ਰਹਮ ਗਿਆਨੀ ਏਕ ਸੰਹਿਤਾ
0: ਬ੍ਰਹਮ ਗਿਆਨੀ ਕੇ ਹੋਏ ਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ
1: ਬ੍ਰਹਮ ਗਿਆਨੀ ਕਾ ਬਟ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਏ
1: ਬ੍ਰਹਮ ਗਿਆਨੀ ਕੋ ਪਲ ਪਲ ਜਾਈਏ
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ
0: ਗਿਆਨੀ ਕੀ ਕੀਮਤ ਨਾਹੀਂ
1: ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਰ
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਕਾਨੇ
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਨਾਨਕ ਬ੍ਰਹਮ ਗਿਆਨੀ ਕੋ ਸਦਾ
2: ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਖ ਜੁਗ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਕਾਰ
2: ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ
1: ਨਾਨਕ ਬ੍ਰਹਮ ਗਿਆਨੀ।

0: ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੂਜਾਰੀ
1: ਕਈ ਕੋਟ ਆਚਾਰ ਬਿਹਾਰੀ
0: ਕਈ ਕੋਟ ਭਏ ਤੀਰਥ ਵਾਸੀ
1: ਕਈ ਕੋਟ ਬਨ ਪਰਮੇ ਉਦਾਸੀ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਵਿਸਰੋਤੇ
0: ਕਈ ਕੋਟ ਆਤਮ ਧਿਆਨ ਧਾਰ
1: ਕਈ ਕੋਟ ਕਵ ਕਵ ਵਿਚਾਰੇ
0: ਕਈ ਕੋਟ ਨਵ ਤਨ ਨਾਮ ਧਿਆਵੈ
1: ਕਰਤੇ ਕਾ ਅੰਤ ਨਾ ਪਾਵੇ
0: ਕਈ ਕੋਟ ਭਏ ਅਭਿਮਾਨੀ
1: ਕਈ ਕੋਟ ਅੰਧੇ ਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਪੇਗਾਤਮ ਨਕੋਰ
0: ਕਈ ਕੋਟ ਪਰ ਦਰਬ ਕੋ ਹਿਰੈ
1: ਕਈ ਕੋਟ ਪਰ ਦੁਖ ਨ ਕਰੈ
0: ਕਈ ਕੋਟ ਮਾਇਆ ਸ਼ਰਮ ਮਾਹੇ
1: ਕਈ ਕੋਟ ਪਰਦੇਸ ਪਰਮਾਏ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਤਰ ਬਿਰਖ ਨ ਬਜਾਏ
0: ਕਈ ਕੋਟ ਪਵਨ ਪਾਣੀ ਬੈਸੰਤਰ
1: ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸੀਅਰ ਸੂਰ ਨਖਿਅਤਰ
1: ਕਈ ਕੋਟ ਦੇਵ ਦਾਨ ਮਹਿੰਦਰ ਛਤਰ
0: ਸਗਲ ਸਮੱਗਰੀ ਆਪਣੇ ਸੂਤ ਧਾਰ
1: ਨਾਨਕ ਜਿਸ ਭਾਵੇ ਤਿਸ ਤਿਸ ਨਿਸਤਾਰੇ
0: ਕਈ ਕੋਟ ਰਾਜਸ ਤਾਮਸ ਸਾਤ

0: ਕੋਟ ਸੁਰਗਨਵਾਸੀ
1: ਕਈ ਕੋਟ ਜਨਮ ਜੀਵੈ ਮਰੈ
0: ਕਈ ਕੋਟ ਬੋਜੋ ਨੀ ਫਿਰੈ
1: ਕਈ ਕੋਟ ਬੈਠਤ ਹੀ ਖਾਹੇ
0: ਕਈ ਕੋਟ ਬੈਠਤੀ
1: ਖਲੈ ਥਕ ਪਾਹੇ ਕਈ ਕੋਟ ਕੀਏ ਧਨਵੰਤ
0: ਕਈ ਕੋਟ ਮਾਇਆ ਮੈਂ ਚਿੰਤ
1: ਜਹਿ ਜਹਿ ਭਾਣਾ ਤਹਿ ਤਹਿ ਰਾਖੇ
0: ਨਾਨਕ ਸਭ ਕੁਛ ਪ੍ਰਭ ਕੇ ਹਾਥੇ
1: ਕਈ ਕੋਟ ਭਏ ਬੈਰਾਗੀ
0: ਰਾਮ ਨਾਮ ਸੰਤਨ ਲਾਗੇ
1: ਕਈ ਕੋਟ ਪ੍ਰਭ ਕਉ ਖੋਜੰਤੇ
0: ਆਤਮ ਮੈਂ ਪਾਰ ਬਮਲਾਂਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ
0: ਤਿਨਕੋ ਮਿਲਿਓ ਪ੍ਰਭ ਨਾਸ
1: ਕਈ ਕੋਟ ਮੰਗੈ ਸਤ ਸੰਗ
0: ਪਾਰ ਬਮ ਤਿਨ ਲਾਗਾ ਰੰਗ
1: ਜਿਨ ਕਉ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰ ਖੰਡ
0: ਕਈ ਕੋਟ ਕਾਸ ਬ੍ਰਹਿਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਵਾਰ ਪਸਰਿਓ
1: ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਰਿਓ ਪਸਾਰ
0: ਸਦਾ ਇੱਕ ਓੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਬ੍ਰਹਮਾ ਸਮਾਤ
1: ਤਾਕਾ ਅੰਤ ਨ ਜਾਣੈ ਕੋਏ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ
0: ਨਿਹਾਰੇ ਇੱਕੋ ਨੇਤਰੇ
1: ਕਈ ਕੋਟ

0: ਬਿਦਸ਼ੈ ਅੰਤਰ ਜਾਮੀ
1: ਜੋ ਪਾਵੇ ਸੋ ਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
1: ਮਨੁੱਖ ਤੇ ਕਿਆ ਹੋਏ ਆਵੇ
0: ਜੋ ਤਿਸ ਭਾਵੈ ਸੋਈ ਕਰਾਵੇ
1: ਕੇ ਹਾਥ ਹੋਏ ਤਾਂ ਸੋ ਕੁਚਲੇ
0: ਜੋ ਤਿਸ ਭਾਵੈ ਸੋਈ ਕਰੇ
1: ਅਣਜਾਣਤ ਵਿਖਿਆ ਮੈਂ ਰਚੇ
0: ਜੇ ਜਾਣਤ ਆਪਣ ਆਪ ਬਚੈ
1: ਭਰਮੇ ਫੂਲਾ ਦਾ ਦਿਸਾਵੇ
0: ਨਿਮਕ ਮਾਹੀ ਚਾਰ ਕੁੰਟ ਫਿਰੇ ਆਵੇ
1: ਕਿਰਪਾ ਜਿਸੇ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਇਨਮੇ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਕਾ ਦ੍ਰਿਸ਼ ਕਛੂ ਨਾ ਆਵੇ
0: ਤਿਸ ਤਤਕਾਲ ਦਹਿ ਤਿਸ ਪ੍ਰਗਟਾਵੇ
1: ਕੋ ਆਪਣੀ ਕਰੇ ਬਖਸੀਸ
0: ਤਾਕਾ ਲੇਖਾ ਨਾ ਕਰੇ ਜਗਦੀਸ
1: ਜਿਓ ਪਿੰਡ ਸਭ ਤਿਸ ਕੀ ਰਾਸ
0: ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਮਨ ਤੇ ਆਪ ਬਣਾਈ
0: ਨਾਨਕ ਜੀਵੈ ਦੇਖ ਬਡਾਈ
1: ਕਾ ਬਲ ਨਾਏ ਸਾਥ
0: ਕਰਨ ਕਰਾਵਣ ਸਰਬ ਕੋ ਨਾਥ
1: ਆਗਿਆਕਾਰੀ ਵਪਰਾ ਜੀਓ
0: ਜੋ ਤਿਸ ਭਾਵੈ ਸੋਈ ਫੁਨ ਥੀਓ
1: ਊਚ ਨੀਚ ਮੈਂ ਬਸੈ
0: ਕਬੂ ਸੋ

0: ਪਿਉ ਜੋਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਬਿਸਰਾਮ
0: ਨਾਨਕ ਪ੍ਰਭ ਕੈ ਸਤਿ ਕੁਰਬਾਨ ਸਲੋਕ ਸੁਖੀ ਬਸ

0: ਨਾਨਕ ਕੀਮਤ ਕਹਿਣ ਨਾ ਜਾਏ।
1: ਸਤ ਸਤ ਸਤ ਪ੍ਰਭ ਸੁਆਮੀ
0: ਗੁਰ ਪ੍ਰਸਾਦ ਕਿਨੇ ਵਖਿਆਨੀ।
1: ਸੱਚ ਸੱਚ ਸੱਚ ਸਭ ਕਿਨਾ
0: ਓਟ ਮਧੇ ਕਿਨੇ ਬਿਰਲੈ ਚੀਨਾ।
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਘਟ ਸੁਣੀ ਸਰਵਨ ਬਖਿਆਣੀ।
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
0: ਨਾਮ ਜਪੈ ਨਾਨਕ।

0: ਭਾਗੀ ਤੇਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਨਾਮ ਨਾਮ ਜੋ ਕਰੇ ਵਿਚਾਰ
1: ਧਨਵੰਤ ਗਨੀ ਸੰਸਾਰ
0: ਮੰਤਰ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਇੱਕੋ ਏਕ ਏਕ ਪਛਾਣੇ
1: ਨਾਮ
0: ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨਹਿ ਨਿਰੰਜਨ ਜਾਣਿਆ
0: ਪ੍ਰਸਾਦ ਆਪਣਾ ਸੁਜੈ
1: ਜਿਸ ਕੀ ਜਾਨੋ ਕ੍ਰਿਸ਼ਨ ਪੂਜੈ
0: ਆਦ ਸੰਗ ਹਰ ਹਰ ਜਸ ਕਹਿਤ
1: ਸਰਬ ਰੂਪ ਦਿਓ ਹਰ ਜਨ ਰਹਿਤ
0: ਅੰਦਨ ਕੀਰਤਨ ਕੇਵਲ ਵਖਿਆਨ
1: ਵੈਸਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਜਨ ਕੀ ਆਸਾ
1: ਜਿਸ ਕੀ ਘਟੀਐ ਜਮ ਕੀ ਫਾਸਾ
0: ਚਾਰ ਰੰਗ ਕੀ ਜਿਸ ਮਨ ਭੂਖ
1: ਨਾਨਕ ਤਿਸੈ ਨ ਲਾਗੈ ਦੁਖ
0: ਔਰ ਪਮੰਚ ਤੇ ਆਵੈ।

0: ਜਨਮੇ ਨੇ ਕਿਛ ਮਰੇ
1: ਚਲੇ ਤੋ ਆਪ ਹੀ ਕਰੇ
0: ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਨਾਸੀ ਨਾਹੀ ਕਿਛ ਕੰਡ
1: ਧਾਰਨ ਭਾਵ ਹਰਿ ਬ੍ਰਹਮੰਡ
0: ਅਲਕ ਪੇ ਪੁਰ ਪ੍ਰਤਾਪ
1: ਆਪ ਜਪਾਇ।

0: ਜਿਸ ਨੂੰ ਕਿਰਪਾ ਕਰੇ ਬੜ ਭਾਗੈ।
1: ਨਾਮ ਜਪਤ ਪਾਵੇ ਵਿਸਰਾਮ,
0: ਨਾਨਕ ਤਿਨ ਪੁਰਖ ਕੋ ਉਤਮ ਕਰਮਾਨ,
1: ਕਰੇ ਸੋ ਪ੍ਰਭ ਕੇ ਰੰਗ,
2: ਸਦਾ ਸਦਾ ਬਸੈ ਹਰ ਸੰਗ,
1: ਐਸੋ ਆਏ ਹੋਵੇ ਸੋਏ,
2: ਕਰਨੈ ਹਾਰ ਪਛਾਣੈ ਸੋਏ,
1: ਪ੍ਰਭ ਕਾ ਕੀਆ ਜਨਮ ਹਿਠ ਲਗਾਨਾ,
2: ਜੈਸਾ ਸਤ ਐਸਾ ਦ੍ਰਿਸ਼ਟਾਨਾ,
1: ਜਿਸ ਤੇ ਉਪਜੇ ਸੁਮਾਏ ਸੁਮਾਏ।

0: ਨਾਨਕ ਸੂਜਨ ਸਦਾ ਅਰੂਗ।
1: ਜਿਉ ਮੰਦਰ ਕੋ ਥੰਮੈ ਥੰਮਨ,
0: ਜਿਉ ਗੁਰ ਕਾ ਸ਼ਬਦ ਮਨ ਹੈ ਅਸ ਥੰਮਨ।
1: ਜਿਉ ਪਾਖਾਣ ਨਾਭ ਚੜ੍ਹਤ ਰਹਿ,
0: ਪ੍ਰਾਣੀ ਗੁਰ ਚਰਨ

0: ਸੋ ਆਈ ਤੇਰਾ ਸੰਗ
1: ਲਪਟ ਰਹੇ ਉਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਥ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਘਰ ਪਾਇਆ
0: ਅੱਜ ਅਬ ਮਹਾਨ ਲਿਹੋ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਤੋਲ
0: ਲਾਦ ਖੇਪ ਸੰਤ ਹੈ ਸੰਚਾਲ
1: ਅਵਰ ਤਿਆਗ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ
1: ਮੁਖ ਉਜਲ ਹਰ ਦਰਗਹ ਸੋਏ
0: ਇਹੋ ਬਾਪਾਰ ਬਿਰਲਾ ਬਾਪਾਰ
1: ਨਾਨਕ ਤਾਕੈ ਸਾਦ ਬਲਹਾਰ
0: ਚਰਨ ਸਾਧ ਕੇ ਧੋਏ ਧੋਏ ਬੀਓ
1: ਅਰਪ ਸਾਧ ਕਹੋ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਬੜ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਅਨਕ ਵਿਘਨ ਤੇ ਸਾਧੂ ਰਾਖੈ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਓਟ ਗਹੀ ਸੰਤ ਹੈ ਦਰ ਆਇਆ
1: ਸਰਬ ਸੁਖ ਨਾਨਕ ਤੇ ਪਾਇਆ।

0: ਸਭ ਤੇਉ ਜਿ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪ੍ਰਤੀਤ
0: ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤੇ ਹਲੋਏ
0: ਜਾ ਕੈ ਹਿਰਦੈ ਕੋ ਹੋਏ
1: ਸਚ ਕਰਨੀ ਸਚਤਾ ਕੀ ਰਹਿਤ
0: ਸਚ ਹਿਰਦੈ ਸਤਿ ਮੁਖ

0: ਆਪੇ ਪਾਈ।
1: ਸਭ ਘਟ ਤਿਸਕੇ ਸਭ ਤਿਸਕੇ ਠਾਉ,
0: ਜਪ ਜਪ ਜੀਵੈ ਨਾਨਕ ਹਰਨਾਉ।
1: ਨਾਮ ਕੇ ਧਾਰੇ ਸਗਲੇ ਜੰਤ,
0: ਨਾਮ ਕੇ ਧਾਰੇ ਖੰਡ ਬ੍ਰਹਮੰਡ।
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ,
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ।
1: ਨਾਮ ਕੇ ਧਾਰੇ ਆਗਾਸ ਪਾਤਾਲ,
0: ਨਾਮ ਕੇ ਧਾਰੇ ਸਗਲ ਆਕਾਰ।
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ,
2: ਨਾਮ ਕੇ ਸਮੁਦਰੇ ਸੰਸਰਵਨ।
1: ਕਰ ਕਿਰਪਾ ਜਿਸੇ ਆਪਣੇ ਨਾਮ ਲਾਏ,
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ।
1: ਰੂਪ ਸਤ ਜਕ ਸਤ ਅਸਥਾਨ,
2: ਪੁਰਖ ਸਤ ਕੇਵਲ ਪ੍ਰਧਾਨ।
1: ਕਰਤੂਤ ਸਤ ਸਤ ਜਾ ਕੀ ਬਾਣੀ,
2: ਸਤ ਪੁਰਖ ਸਮਾਏ ਸਮਾਣੀ।
1: ਸਤ ਕਰਮ ਜਾ ਕੀ ਰਚਨਾ ਸਤ,
0: ਮੂਲ ਸਤ ਸਤ ਉਤਪਤ।
1: ਸਤ ਕਰਨੀ ਨਿਰਮਲ ਨਿਰਮਲੀ,
0: ਜਿਸੈ ਬੁਝਾਏ ਤਿਸੈ ਸਭ ਭਲੀ।
1: ਸਤ ਨਾਮ ਪ੍ਰਭ ਕਾ ਸੁਖਦਾਈ,
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ।
1: ਸਤ ਬਚਨ ਸਾਧੂ ਉਪਦੇਸ਼,
0: ਸਤ ਜਨ ਜਾ ਕੇ ਹਿਰਦੈ ਪ੍ਰਵੇਸ਼।
1: ਸਤ ਨਿਰਤ ਬੂਝੈ ਜੇ ਕੋਏ,
2: ਨਾਮ ਜਪਤਾ ਕੀ ਗਤ ਹੋਏ।
1: ਆਪ ਸਤ ਕੀਆ ਸਭ ਸਤ,
2: ਆਪੇ ਜਾਣੇ ਆਪਣੀ ਮਿਲ ਗਤ।
1: ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ,
0: ਅਵਰ ਨ ਬੂਝ ਕਰਤ ਵਿਚਾਰ।
1: ਕਰਤੇ ਕੀ ਮਿਤ ਨ ਜਾਣੈ ਕੀਆ,
0: ਨਾਨਕ ਜੋ ਤਿਸ ਭਾਵੈ ਸੋ ਵਰਤੀਆ।
1: ਬਿਸਮਨ ਬਿਸਮ ਪਹੇ।

0: ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ
1: ਚਰਨ ਸਤ ਸਤ ਪਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਣਹਾਰ
0: ਨਾਮ ਸਤ ਸਤ ਧਿਆਵਣਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਨਤਾ
1: ਪੂਜਨਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਨ ਮਾਨਿਆ
0: ਕਰਨ ਕਰਾਵਣ ਤਿੰਨ ਮੂਲ ਪਛਾਣਿਆ
1: ਆਕੇ ਹਿਰਦੇ ਵਿਸ਼ਵਾਸ ਪ੍ਰਵਾਇਆ
0: ਤਤ ਧਿਆਨ ਜਿਸ ਮਨ ਪ੍ਰਗਟਾਇਆ
1: ਪੈਤੇ ਪੈਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜਿਆ ਤੇ ਸਮਾਹੇ ਸਮਾਨਾ
1: ਸਮਾਹੇ ਲੈ ਵਸਤ ਗਡਾਈ
0: ਆਪੋ ਭਿੰਨ ਨਾ ਕਹਿਣਾ ਜਾਈ
1: ਬੁਝੇ ਬੁਝਣ ਹਾਰ ਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ

0: ਇੱਕ ਨ ਜਾਨੋ
1: ਆਠ ਪੈਰ ਪ੍ਰਭ ਸੇ ਹਜੂਰੇ
0: ਤੁਹਾ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਨ ਆਪਣਾ ਪ੍ਰਭ ਪਛਾਤਾ।

0: ਇਸ ਕੈ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਉ।
1: ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ,
0: ਸੇਵਕ ਕੋ ਗੁਰ ਸਦਾ ਦਇਆਲ,
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
0: ਗੁਰ ਬਚਨੀ ਹਰ ਨਾਮ ਉਚਰੈ,
1: ਸਤਿਗੁਰ ਸਿੱਖ ਕੇ ਬੰਧਨ ਕਾਟੈ,
0: ਗੁਰ ਕਾ ਸਿੱਖ ਬਿਕਾਰ ਤੇ ਹਟੈ,
1: ਸਤਿਗੁਰ ਸਿੱਖ ਕੋ ਨਾਮ ਧਨ ਦੇ,
0: ਗੁਰ ਕਾ ਸਿੱਖ ਵਡ ਭਾਗੀ ਹੈ,
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ,
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ,
1: ਗੁਰ ਕੇ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹਿ,
1: ਆਪ ਸਕੋ ਕਰ ਕਛ ਨ ਜਨਾਵੇ,
0: ਹਰ ਹਰ ਨਾਮ ਹਿਰਦੈ ਸਦ ਧਿਆਵੇ,
1: ਮਨ ਵੇਚੈ ਸਤਿਗੁਰ ਕੈ ਪਾਸ,
0: ਤਿਸ ਸੇਵਕ ਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨਿਹ ਕਾਮੀ,
0: ਤਿਸ ਕੋ ਹੋਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ,
1: ਬੀਸ ਵਿਸਵੇ ਗੁਰ ਕਾ ਮਨ ਮਨ,
0: ਸੋ ਸੇਵਕ ਪਰਮੇਸ਼ੁਰ ਕੀ ਗਤ ਜਾਨ,
1: ਸੋ ਸਤਿਗੁਰ ਜਿਸ ਹਿਰਦੈ ਅਰਨਾਉ,
0: ਅਨਕ ਬਾਰ ਗੁਰ ਕੋ ਬਲ ਜਾਓ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ,
0: ਇਕ ਹੈ ਆਪ ਨਹੀਂ ਕਛ ਭਰਮ,
1: ਸਹਿਸ ਸਿਆਣ ਪਲਿਆ ਨ ਜਾਈਏ,
0: ਨਾਨਕ ਐਸਾ ਗੁਰ ਬਡ ਭਾਗੀ ਪਾਈਏ,
1: ਸਫਲ ਦਰਸ਼ਨ ਪੇਖਤ ਪੁਨੀਤ,
0: ਪਰਸਤ ਚਰਨ ਗਤ ਨਿਰਮਲ ਰੀਤ,
1: ਹਿੜਤ ਸੰਗ ਰਾਮ ਗੁਣ ਰਵੇ,
0: ਪਾਰ ਬ੍ਰਹਮ ਕੀ ਦਰਗਾਹ ਗਵੇ,
1: ਸੁਨ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖ ਆਤਮ ਪਤੀਆ ਨੇ,
1: ਪੂਰਾ ਗੁਰ ਆਖਿਓ ਜਾ ਕਾ ਮੰਤਰ,
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਅਨੇਕ
0: ਸਤ ਪੁਰਖ ਪੂਰਨ ਬਾਬੇਕ,
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ,
0: ਅਗਮ ਅਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ,
0: ਤਾਕੀ ਕੀਮਤ ਕਿਨੈ ਨਾ ਪਾਈ,
1: ਅਨਕ ਭਗਤ ਬੰਧਨ ਨਿਤ ਕਰਹਿ,
0: ਚਰਨ ਕਮਲ ਹਿਰਦੈ ਸਿਮਰੈ,
1: ਸਦ ਬਲਿਹਾਰੀ ਸਤਿਗੁਰੇ ਆਪਣੇ,
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
1: ਇਹੋ ਹਰ ਰਸ ਭਾਵੈ ਜਨ ਕੋਏ,
0: ਅੰਮ੍ਰਿਤ ਪੀਵੈ ਅਮਰ ਸੋ ਹੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ,
0: ਜਾ ਕੇ ਮਨ ਪ੍ਰਗਟੇ ਗੁਣ ਤਾਸ,
1: ਆਠ ਪਹਿਰ ਹਰ ਕਾ ਨਾਮ ਲੇ,
0: ਸਚ ਉਪਦੇਸ਼ ਸੇਵਕ ਕਉ ਦੇ,
1: ਮੋਹ ਮਾਇਆ ਕੈ ਸੰਗ ਨ ਲੇਪ,
0: ਮਨ ਮੈਂ ਰਾਖੈ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸੇ,
0: ਨਾਨਕ ਭਰਮ ਮੋਹ ਦੁਖ ਤਹਿਤੇ ਨਾ,
1: ਸਪਤ ਮਾਹੇ ਠਾਡ ਵਰਤਾਈ,
0: ਆਨੰਦ ਭਇਆ ਦੁਖ ਨਾਠੇ ਪਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਓ ਚੂਕਾ ਨਿਰਭਉ ਹੋਏ ਬਸੇ,
0: ਸਗਲ ਵਿਆਦ ਮਨ ਤੇ ਖੈ ਨਸੇ,
1: ਜਿਸ ਕਾ ਸਾਧਨ ਕਿਰਪਾ ਧਾਰੀ,
0: ਸਾਧ ਸੰਗ ਜਪ ਨਾਮ ਮੁਰਾਰੀ,
1: ਇਤ ਪਾਈ ਚੂਕੇ ਭ੍ਰਮ ਗਵਨ,
0: ਸੁਨ ਨਾਨਕ ਹਰ ਹਰ ਜਸ ਸ੍ਰਵਨ,
1: ਨਿਰਗੁਣ ਆਪ ਸਰਗੁਣ ਵੀ ਓਹੀ,
0: ਕਲਾ ਧਾਰ ਜਿਨ ਸਗਲੀ ਮੋਹੀ,
1: ਆਪਣੇ ਚਰਿਤ ਪ੍ਰਭਾਵ ਬਣਾਏ,
0: ਆਪਣੀ ਕੀਮਤ ਆਪੇ ਪਾ

0: ਅਸ਼ਟ ਪਦੀ ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰ ਨਾਮ ਆਧਾਰ
0: ਅਵਰ ਉਪਾਵ ਸਭ ਮੀਤ ਵਿਸਾਰ ਕਰਨ ਕਾਰਨ ਸੋ ਪ੍ਰਭ ਸਮਰਥ
1: ਕਰ ਨਾਮ ਹਰ ਵਤ
0: ਇਹੋ ਧਨ ਸਾਂਚਾ ਹੋ ਵੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ
1: ਹਰ ਸੇਵਾ ਤੇ ਪਾਵ
0: ਜਿਸ ਸੁਖ ਕੋ ਨਿਤ ਬਾਛਹਿ ਮੀਤ
1: ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੈ ਭਲੀ ਕਰਨੀ
1: ਭਜ ਹਰ ਕੀ ਚਰਨੀ
0: ਅਨਕ ਉਪਾਵੀ ਰੋਗ ਨਾ ਜਾਏ
1: ਰੋਗ ਮਿਟੇ ਹਰਾਮ ਖਿਦਲਾਏ
0: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗਹਿ ਪਰਵਾਨ
0: ਮਨ ਪ੍ਰਭੂ ਦਹੋ ਹਰ ਕੈ ਨਾਏ
1: ਜਹ ਜਿਸ

0: ਪੂਰਨ ਹੋਏ ਆਸ
1: ਭਗਤ ਪਾਏ ਆਤਮ ਪ੍ਰਗਾਸ
0: ਤਿਤ ਘਰ ਜਾਏ ਬਸੈ ਅਬਿਨਾਸੀ
1: ਕਹੋ ਨਾਨਕ ਕਾਟੀ ਜਮ ਵਾਸੀ
0: ਤਤ ਵਿਚਾਰ ਕਹੇ ਜਨ ਸਾਚਾ।

0: ਹਰ ਕੀ ਭਗਤ ਕਰਹੁ ਮਨ ਲਾਏ,
1: ਮਨ ਵੰਚਿਤ ਨਾਨਕ ਫਲ ਪਾਏ,
0: ਸੰਗ ਨਾ ਚਾਲਸ ਤੇਰੇ ਧਨਾ,
1: ਤੂੰ ਕਿਆ ਲਪਟਾਵੇ ਮੂਰਖ ਮਨਾ,
0: ਸੁਤ ਮੀਤ ਕੁਟੰਬ ਅਰ ਬਨਤਾ,
1: ਇੰਤੇ ਕਹੋ ਤੁਮ ਕਵਨ ਸੁਨਾਤਾ,
0: ਰਾਜ ਰੰਗ ਮਾਇਆ ਬਿਸਥਾਰ,
1: ਇੰਤੇ ਕਹੋ ਕਵਨ ਛੁਟਕਾਰ,
0: ਅਸ ਹਸਤੀ ਰਥ ਅਸਵਾਰੀ,
1: ਝੂਠਾ ਡੰਫ ਝੂਠ ਬਾਜ਼ਾਰੀ,
0: ਜਿਨ ਦੀਏ ਤਿਸ ਬੁਝੇ ਨਾ ਬੇਗਾਨਾ,
1: ਨਾਮ ਵਿਸਾਰ ਨਾਨਕ ਪਛਤਾਨਾ,
0: ਗੁਰ ਕੀ ਮਤ ਤੂੰ ਲਿਹੇ
1: ਆਨੇ, ਡੂਬੇ ਸਿਆਣੇ,
0: ਹਰ ਕੀ ਭਗਤ ਕਰੋ ਮਨ ਮੀਤ,
2: ਨਿਰਮਲ ਹੋਏ ਤੁਮਾਰੋ ਜੀਤ,
0: ਚਰਨ ਕਮਲ ਰਾਖੋ ਮਨ ਮਾਹੇ,
2: ਜਨਮ ਜਨਮ ਕਹਿ ਕੇ ਵਿਖ ਜਾਹ,
0: ਆਪ ਜਪਹੁ ਅਵਰਾ ਨਾਮ ਜਪਾਵਹੁ,
1: ਸੁਨਤ ਕਹਿਤ ਰਹਿਤ ਗਤ ਪਾਵਹੁ,
0: ਸਾਰ ਭੂਤ ਸਤ ਹਰ ਕੋ ਨਾਉ,
2: ਸਹਿਜ ਸੁਭਾਇ ਨਾਨਕ ਗੁਣ ਗਾਉ,
0: ਗੁਣ ਗਾਵਤ ਤੇਰੀ ਉਤਰ ਸਮੈਲ,
2: ਜਿਸ ਜਾਇ ਹੋ ਮੈਂ ਦਿਖ ਪੈਲ,
0: ਉਹੇ ਅਚਿੰਤ ਬਸੈ ਸੁਖ ਨਾਲ,
2: ਸਾਧ ਰਾਜ ਨਾਮ ਸੰਭਾਲ,
0: ਛਾੜ ਸਿਆਣਪ ਸਗਲੀ ਮਨਾ,
2: ਸਾਧ ਸੰਗ ਪਾਵਹਿ ਸੱਚ ਧਨਾ,
0: ਹਰ ਪੂੰਜੀ ਸੰਚ ਕਰਹੋ ਵਿਵਹਾਰ,
2: ਇਹਾ ਸੁਖ ਦਰ ਕਰ ਜੈਕਾਰ,
0: ਸਰਬ ਨਿਰੰਤਰ ਏਕੋ ਦੇਖ,
2: ਨਾਨਕ ਜਾਗ ਮਸ ਲੇਖ,
0: ਏਕੋ ਜਪ ਏਕੋ ਸਾਲਾਹੇ,
2: ਏਕ ਸਿਮਰ ਏਕੋ ਮਨ ਵਾਹੇ,
0: ਏਕਸ ਕੇ ਗੁਣ ਗਾਓ।

0: ਜਠ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ
1: ਸਤਿਗੁਰ ਤੇ ਨਿਰਮਲ ਮਤ ਲਈ
0: ਸਤਿਗੁਰ ਕਉ ਜਾਨ ਕਉ ਪ੍ਰਭ ਹੋਇਓ ਦਇਆਲ
1: ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਘਾਟ ਮੁਕਤ ਜਨ ਭਇਆ
1: ਜਨਮ ਮਰਨ ਦੁਖ ਭ੍ਰਮ ਗਇਆ
0: ਐਛ ਪੁੰਨੀ ਸਰਧਾਸਾ ਪੂਰੀ
1: ਪ੍ਰਭ ਰਹਿਆ ਸਤ ਸੰਗ ਹਜੂਰੀ।

0: ਪੂਰਾ ਤਦ ਹੈ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹੋ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰਾ ਨਾਮ ਜਪਾਵੋ
0: ਭਗਤ ਭਾਏ ਦਰਿਆ ਸੰਸਾਰ
1: ਬਿਨ ਭਗਤੀ ਤਨ ਹੋਸੀ ਸਾਰ
0: ਸਰਵ ਕਲਿਆਣ ਸੁਖ ਨਿਧ ਨਾਮ
1: ਮੂਲ ਦਸ

0: ਭਗਤ ਵਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਆਦ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪਸ ਹੋਏ ਪੁਨੀਤ
0: ਭਗਤ ਭਾਈ ਲਾਵੇ।

0: ਕਵਨ ਪਾਏ ਬਾਪ ਮਿੱਤਰ ਸੁਤ ਪਾਈ
1: ਸਰਬ ਕਲਾ ਆਪੇ ਪ੍ਰਵੀਨ
0: ਦੇਵ ਪਾਉ ਜੀਨ
1: ਆਪ ਨੂੰ ਆਪ ਆਪ ਉਰ ਧਾਰ
0: ਆਪ

0: ਹਿਰਦੈ ਬਸਾਵਹ
1: ਮਨ ਇੱਛੇ ਨਾਨਕ ਫਲ ਪਾਵਹ
0: ਹਲਤ ਪਲਤ ਦੁਇਲੇ ਹੋ ਸਵਾਰ
1: ਰਾਮ ਨਾਮ ਅੰਤਰੇ ਉਤਾਰ
0: ਪੂਰੇ ਗੁਰ ਕੀ ਪੂਰੀ ਦਿਖਿਆ
1: ਜਿਸ ਮਨ ਪਸਾ ਜਿਸ ਸਾਜ ਪ੍ਰੀਖਿਆ
0: ਮਨ ਤਨ ਨਾਮ ਜਪਉ ਲਿਵ ਲਾਏ
1: ਦੋਖ ਦਰਦ ਮਨ ਤੇ ਪਉ ਜਾਏ
0: ਸਚ ਵਾਪਾਰ ਕਰਹੁ ਵਾਪਾਰੀ

0: ਭਉ ਜਪੈ ਸਗਲ ਭਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਮਿਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵਟ ਦੁਖ
0: ਚਿੰਤਾ ਜਾਇ ਮਿਟੈ ਅਹੰਕਾਰ
1: ਜਿਸ ਜਨ ਪਾਉ ਕੋਇ ਨ ਪਹੁੰਚਨ ਹਾਰ
0: ਸਿਰ ਉਪਰ ਠਾਡਾ ਗੁਰ ਸੂਰਾ
1: ਨਾਨਕ ਦਾਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
1: ਦਰਸ਼ਨ ਕੇ ਪਦ ਉਦ

0: ਪ੍ਰਭ ਕੀ ਸਭ ਕੋ ਬੋਲਾ
1: ਆਪ ਅਡੋਲ ਨਾ ਕਬਹੂ ਡੋਲੈ
0: ਸਰਬ ਕਲਾ ਕਰ ਖੇਲਾ ਖੇਲ
1: ਮੋਲ ਨਾ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੇ ਜੋਤ
1: ਘਰ ਰਹੇ ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਵੇਖਣ ਸਾ ਬ੍ਰਹਮ
1: ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨ ਹੈ ਸਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਨ
1: ਕਰਨ ਕਰਾਵਣ
0: ਅੰਤਰ ਬਸੇ ਬਾਹਰ ਪੀ ਉਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਭ ਸਤ
1: ਇਸ ਪ੍ਰਭ ਤੇ ਸਗਲੀ ਉਤਪਤ
0: ਜਿਸ ਭਾਵੈ ਤਾਂ ਕਰੇ ਵਿਸਥਾਰ
1: ਇਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੇ ਨਹਿ ਜਾਏ
1: ਇਸ ਭਾਵੈ ਤਿਸ ਲਏ ਮਿਲਾਏ
0: ਕਵਨ ਨਗਟ ਕਵਨ ਕਹੀਆ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰ ਗਰ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪ ਵੇਖਣ ਹਾਰਾ
0: ਸਗਲ ਸਮਗਰੀ ਜਾ ਕਾ ਤਨਾ
1: ਆਪਨ ਜਸ ਆਪ ਹੀ ਸੁਨਾ
0: ਆਵਨ ਜਾਨ ਇੱਕ ਖੇਲ ਬਨਾਇਆ।

0: ਸਮਾਏ
1: ਐਸੇ ਹੋਏ ਸੋ ਨਾ ਹੀ ਬੁਰਾ
0: ਪੂਰਾ ਕਹੋ ਕਿਨੇ ਕਛ ਕਰਾ
1: ਆਪ ਭਲਾ ਕਰਤੂਤ ਅਸ ਨੇਕੇ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਪੂਤ ਪੂਤ ਆਪਨ ਸੰਗ ਰਾਚ
1: ਆਪੀ ਗਾਤ ਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋ ਜੀ ਪਾਏ
1: ਜਿਸ ਕਾ ਕੀਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣਾ ਤਿਸ ਸਦਾ ਸੁਖ ਹੋਏ
0: ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਇਸ ਪ੍ਰਸਾਦ ਸਭ ਜਗਤ ਤਰਾਇਆ।

0: ਜਗ ਸਿਰ ਕਰਹਿ ਭਾਰ।
1: ਨਾਨਕ ਨੀਚ ਕਹੈ ਵਿਚਾਰ, ਵਾਰਿਆ ਨ ਜਾਵਾ ਇਕ ਵਾਰ।
0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ।

0: ਤਿੱਥਾ ਘਾਟ ਘੜੀਆ ਬਹੁਤ ਅਨੂਪ।
1: ਬਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੇ ਪਛਤਾਏ।
0: ਤਿੱਥਾ ਘੜੀਆ ਸੁਰਤ ਮਤ ਮਨ ਬੁੱਧ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ।

ਤੁਹਾ ਪ੍ਰਸਾਦ ਕਥ ਤੇ ਕਿ ਆਚਿਜ ਦੇ ਸਹਿ ਕਿ ਆ ਭਿਜ ਪਿਸੈ ਕਿ ਆ ਭਿਜ ਲੋਕ ਕਿ ਆਦਿਤ ਸੁਖ।

0: ਗਰੀਬ ਮੁਲਕ ਮਾਲ ਹੈ ਕਿ ਹੁਸਨ ਜਮਾਲ ਹੈ,
1: ਜਿਨੀ ਮੁਲਕ ਰਾਜ ਹੈ ਗਰੀਬ ਨਿਵਾਜ ਹੈ,
0: ਗਰੀਬ ਫੁੱਲ ਸਕਨ ਹੈ ਰਾਸੁਲ ਫਿਕਨ ਹੈ,
1: ਕਲੰਕਮ ਪ੍ਰਣਾਸ ਹੈ ਸਮਸਤਲ ਨਿਵਾਜ ਹੈ।

0: ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ
1: ਸੂਰ ਸੁਰਾਧਨ ਸੁਧ ਸਿਧਾਧਕ ਸੰਤ ਸਮੂਹ ਅਨੇਕ ਮਤੀ ਕੇ
0: ਹਰ ਹੀ ਦੇਸ਼ ਕੋ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ
1: ਸਰ ਭਗਵਾਨ ਕੀ ਭਾਇ ਕਿਰਪਾ ਹੋ ਤੇ ਏਕ ਰਤੀ ਬਨ ਏਕ ਰਤੀ ਕੇ
0: ਮਾਧਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ
1: ਕੋਟ ਸੁਰੰਗ ਪੁਰੰਗ ਸੇ ਕੋਦਤ ਪਾਵਨ ਕੇ ਕੌਣ ਕੋ ਜਾਤ ਨਿਵਾਰੇ
0: ਭਾਰੀ ਕੁਜਾਨ ਕੇ ਭੂਪ ਭਲੀ ਬਿਦਨਿਆਵ

0: ਰਾਜਤ ਢੋਲ ਮਿਰਦੰਗ ਨਗਾਰੇ
1: ਗੁੰਜਤ ਗੋੜ ਗਜਾਨ ਕੈ ਸੁੰਦਰ ਹੈ ਸਦੀ ਹੈ ਰਾਜ ਹਜਾਰੇ
0: ਭਵਿੱਖ ਭਵਾਨ ਕੇ ਭੂਪਤ ਕੌਣ ਗਨੇ।

0: ਨੇਕ ਬਸਿੱਖ
1: ਪੁਰਾਣ
0: ਆਹਾਰ ਜਤੀ ਜਦ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ
1: ਭਗਵਾਨ ਭਜੇ ਮਨ ਭੂਪਤ ਕਰਤੀ
0: ਸਿਪਾਹ ਦੁਰੰਤ ਦੁਬਾਹਾ ਸੁਸਾ ਜਿਸ ਨਾ ਦੁਰਜਾਨ ਦਲੈਂਗ।

0: ਕਲੋ ਮੋਹਿ ਰਾਖਨ ਹਾਰੇ
1: ਸਾਹਿਬ ਸੰਤ ਸਹਾਇ ਪਿਆਰੇ
0: ਦੀਨ ਬੰਦਿਸ਼ਟਨ ਕੇ ਹੰਤਾ
1: ਪੂਰੇ ਜਗਤ ਦਾ ਕੰਤਾ
0: ਕਾਲ ਪਾਏ ਬ੍ਰਹਮਾ ਬਿਪਤਰਾ
1: ਕਾਲ ਪਾਏ ਸਭ ਜੂ ਅਵਤਰਾ
0: ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ
1: ਸਕਲ ਕਾਲ ਕਾ ਗਿਆ ਤਮਾਸਾ
0: ਜਵਨ ਕਾਲ ਜੋਗੀ ਸ਼ਿਵ ਕੀਓ
1: ਰਾਜ ਬ੍ਰਹਮਾ ਜੋਤੀਓ
0: ਜਵਨ ਕਾਲ ਸਭ ਲੋਕ ਸਵਾਰਾ
1: ਨਮਸਕਾਰ ਹੈ ਹਮਾਰਾ
0: ਜਵਨ ਕਾਲ ਸਭ ਜਗਤ ਬਨਾਯੋ
1: ਦੇਵ ਦਾਸ ਜਸ਼ਨ ਅਵਜਾਯੋ
0: ਆਦ ਅੰਤ ਏਕੇ ਅਵਤਾਰਾ
1: ਸੋਈ ਗੁਰੂ ਸਮਝੋ ਹਮਾਰਾ
0: ਨਮਸਕਾਰ ਤਿਸ ਹੀ ਕੋ ਹਮਾਰੀ
1: ਸਗਲ ਪ੍ਰਜਾ ਜਨ ਆਪ ਸਵਾਰੀ
0: ਤਿਲਕਣ ਕੋ ਸਭ ਗੁਣ ਸੁਖ ਦਿਓ
1: ਸਤਰਣ ਕੋ ਪਲ ਮੋਹ ਬਾਦ ਕੀਓ
0: ਕਟ ਕਟ ਕੇ ਅੰਤਰ ਕੀ ਜਾਨਤ
1: ਭਲੇ ਬੁਰੇ ਕੀ ਵੀਰ ਪਛਾਨਤ
0: ਕੀਤੀ ਕੁੰਚਰ ਸੁਲਾ
1: ਅਪਾਰ ਕਿਰਪਾ ਦੇ ਕਰ ਭੁਲਾ
0: ਸੰਤਨ ਦੁਖ ਪਾਏ ਤੇ ਦੁਖੀ
1: ਸੁਖ ਪਾਏ ਸਾਧਨ ਕੇ ਸੁਖੀ
0: ਏਕ ਏਕ ਕੀ ਪੀਰ ਪਛਾਨੇ
1: ਘਟ ਘਟ ਕੇ ਪਟ ਪਟ ਕੀ ਜਾਨਾ
0: ਜਬ ਉਦ ਕਰਕ ਕਰਾ ਕਰ ਤਾਰਾ
1: ਪ੍ਰਜਾ ਧਤ ਤਬ ਦੇਹ ਅਪਾਰਾ
0: ਜਬ ਆਕਰ ਕਰਤ ਹੂੰ ਕਬ ਹੂੰ
1: ਮੈਂ ਮਿਲਤ ਦੇਹ ਤਲ ਸਭ ਹੂੰ।

0: ਚਾਰਦ ਪੀਂਦਾ
1: ਕੋ ਭੇਦ ਨ ਪਾਵਤ ਪੀਤਾ
0: ਕਰ ਪਾਹਨ ਅਨਮਾਨਤ
1: ਮੂੜ ਕਾਜ ਭੇਦ ਨ ਜਾਣਤ
0: ਮਹਾਦੀਵ ਕੋ ਕਹਿਤ ਸਦਾ ਸਿਵ
1: ਨਿਰੰਕਾਰ ਕਾ ਚਿੰਤ ਨ ਭੇਵ
0: ਆਪ ਆਪਣੀ ਬੁੱਧ ਹੈ ਜੀਤੀ ਤੁਮਰਾ ਲਖਾ ਨਾ ਜਾਏ ਪਸਾਰਾ
1: ਪ੍ਰਥਮ ਸੰਸਾਰਾ
0: ਕੈ ਰੂਪ ਅਨੂਪ ਸਰੂਪਾ
1: ਰੰਗ ਭਇਓ ਲਾਭ ਕਹੇ ਭੂਪਾ
0: ਪੰਡਤ ਜੀਰਤ ਤਿਤ ਚਕੀਨੀ
1: ਉਹ ਬੋਜ ਖਾਨ ਬਹੁਤ ਰਾਜ ਦੇਨੀ
0: ਕਹੋ ਫੂਲ ਰਾਜਾ ਹੈ ਬੈਠਾ
1: ਕਹੋ ਸਿਮਟ ਭਇਓ ਸ਼ੰਕਰ ਬੈਠਾ
0: ਸਿਰਦੀ ਸਿਰ ਦਿਖਾਏ ਅਚੰਭਵ
1: ਆਜ ਜੁਗਾਦ ਰੂਪ ਸੇ ਅੰਭਵ
0: ਅਬ ਰਿਸ਼ਿਆ ਮੇਰੀ ਤੁਮ ਕਰੋ
1: ਸਿੱਖੋ ਵਾਰ ਅਸਿੱਖ ਸੰਗ ਕਰੋ
0: ਦੁਸ਼ਟ ਜਿਤੇ ਉੜਤ ਪਾਤਾ
1: ਸਕਲ ਮਲੇਸ਼ ਕਰੋ ਨਾਨਕ ਘਾਤਾ
0: ਜਿਐਸ ਸਜ ਤਬ ਸਰਨੀ ਪਰੇ
1: ਜਨਕੇ ਦੁਸ਼ਟ ਦੁਖ ਤਵਾ ਮਰੇ
0: ਪੁਰਤ ਜਮਨ ਪਗ ਪਰੇ ਤਿਹਾਰੇ
1: ਜਨਕੇ ਤੁਮ ਸੰਕਟ ਸਭ ਟਾਰੇ
0: ਜੋ ਕਲ ਕੋ ਇਕ ਵਾਰ ਧਿਆਏ ਹੈ
1: ਆਗੇ ਕਾਲ ਨਿਕਟ ਨ
0: ਰਿਸ਼ਿਆ ਹੋਏ ਤਾਈ ਸਭ ਕਾਲਾ
1: ਦੁਸ਼ਟ ਰਹਿਟ ਕਰਾ ਸਦ ਕਾਲਾ
0: ਕਿਰਪਾ ਦਿਸ਼ਟ ਤਨ ਜਾਹੇ ਨ ਹਰਹੋ
1: ਆਗੇ ਤਾਪ ਤਨਕ ਮੈਂ ਹਰਹੋ
0: ਰਿਧ ਸਿੱਧ ਕਰਮੋ ਸਭ ਹੋਈ
1: ਦੁਸ਼ਟ ਸ਼ਾਹ ਸਵੈ ਸਭਾ ਨ ਕੋਈ
0: ਇਕ

0: ਅੰਤ ਕਰਾ ਪੂਰਨ ਸਭ ਰਾਤਾ
1: ਸਕਲ ਦੇ ਕੋ ਹਰਤਾ
0: ਦੁਸ਼ਟ ਦੋਖਿਆਨ ਕੋ ਇਛਾ ਕਰਤਾ
1: ਸ੍ਰੀ ਤੁਜੋ ਪਏ ਦਿਆਲਾ
0: ਪੂਰਨ ਕਰਾ ਗ੍ਰੰਥ ਤਤ ਕਾਲਾ
1: ਮਨ ਬਾਸ਼ਤ ਪਲ ਪਾਵੇ ਸੋਈ
0: ਦੁਖ ਨਾ ਦਸਾ ਆਪਤ ਕੋਈ
1: ਸੁਨੇ ਗੁੰਗ ਜਾਏ ਸਰਸ ਨਾ ਪਾਵੇ
0: ਸੁਨੇ ਮੋੜ ਜਤ ਲਾਏ ਚਤੁਰਤਾ ਆਵੇ
1: ਦੁਖ ਦਰਦ ਪੋ ਨਿਕਟ ਨਾ ਤਿੰਨ ਨਰ ਕੇ ਰਹੇ
0: ਹੋ ਜੋ ਆ ਕੇ ਇੱਕ ਵਾਰ ਜਾ ਪੈ ਕੋ ਕਹਾ ਜਾ ਪੈ
1: ਸਤਰ ਸੈਸਤਨੀ ਜੈ
0: ਸਹਿਤ ਫੋਨ ਦੇਨ
1: ਸੁਦੀ ਅਸ਼ਮੀਰ ਵਾਰਾ
0: ਵੀਰ ਸਦਰਭ ਗ੍ਰੰਥ ਸੁਧਾਰਾ ਰੋਈਆ
1: ਪਾਹੀ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ
0: ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਾ ਮਤ ਏਕ ਨਾ ਮਾਨਿਓ
1: ਸਿਮਰਤ ਸ਼ਾਸਤਰ ਬੇਦ ਸਪੇ ਪੋ ਪੀਤ ਕਹੇ ਹਮ ਏਕ ਨਾ ਜਾਨਿਓ
0: ਸਭਾ

0: ਸ਼ਾਂਤ ਸੁਖ ਮਨੇ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ
1: ਸਦਾ ਕੁਰਬਾਨ ਕੀਤਾ ਗੁਰੂ ਟੋ ਜਸ ਦੀਆਂ ਇਹ ਵਡਿਆਈਆ
0: ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ
1: ਵਾਜੇ ਪੰਜ ਸ਼ਬਦ ਸਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਸ ਘਰ ਧਾਰੀਆ
0: ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ
1: ਤੁਰ ਕਰਮ ਪਾਇਆ ਤੁਧ ਜਨ ਕਾ ਸੇ ਨਾਮ ਹਰ ਕਰ ਲਗੇ
0: ਨਾਨਕ ਤੈ ਸੁਖ ਹੋਆ ਤਿਤ ਘਰ

0: ਸਭ ਤੁਧ ਉਪਾਇ ਇਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁਕਾ ਸਤਿਗੁਰੁ ਭਲਾ ਪਾਇਆ
0: ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਗਮ ਮਾਰਗ ਚੱਲਣਾ
0: ਲਭ ਲੋਭ ਅਹੰਕਾਰ

0: ਚਲਾਹੇ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ।
1: ਜਿਵ ਤੋਂ ਚਲਾਹੈ ਤਿਵੈ ਚੱਲਹਿ, ਜਨਾ ਮਾਰਗ ਪਾਵਹਿ।
0: ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹਿ।
1: ਜਿਸਨੋ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰਾ ਸੁਖ ਪਾਵਹਿ।
0: ਨਾਨਕ ਸੱਚੇ ਸਾਹਿਬ।

0: ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ।
1: ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵਾ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀ ਹੋਰ ਹੈ ਗੁਰ ਨਾਲੇ।
0: ਕੇ ਚਰਨ ਹਿਰਦੈ ਧਿਆਈ ਅੰਤਰਾਤਮੈ ਸੰਭਾਲੇ,
1: ਆਪ ਛੱਡ ਸਦਾ ਰਹਿ ਪਰਣ, ਗੁਰਬਿਨ ਅਵਰ ਨ ਜਾਣ ਕੋਏ।
0: ਕਹੇ ਨਾਨਕ ਸੁਣਹੁ ਸੰਤਹੁ, ਸੋ ਸਿੱਖ ਸਨਮੁਖ ਹੋਏ।

0: ਵਣ ਸਤਿਗੁਰ ਮੁਕਤ ਨਾ ਪਾਏ,
1: ਮੁਕਤ ਪਾਏ ਨਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ,
0: ਕਹ ਨਾਨਕ ਵਿਚਾਰ ਦੇਖੋ ਵਣ ਸਤਿਗੁਰ ਮੁਕਤ ਨਾ ਪਾਏ,
1: ਆਪ ਸਿੱਖ ਸਤਿਗੁਰੂ।

0: ਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਉ
1: ਸਿਵ ਸਕਤ ਆਪ ਵਾਹੇ ਕਰਤਾ ਆਪੇ ਹੁਕਮ ਵਰਤਾਏ
0: ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ।

0: ਸੰਗਤ ਕੀਤਾ ਜਿਸ ਚਿਰ ਹਰ ਰਸ ਪੱਲੇ ਨਾ ਪਾਈ,
1: ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਾਹਰ ਨਾ ਤ੍ਰਿਸ਼ਨਾ ਲਾਗੇ ਆਏ,
0: ਹਰ ਰਸ ਕਰਮ

ਪਾਵਨ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਪੇਟਾਵਾਂ ਮਾਇਆ ਚਰਨਾਂ ਵਿੱਚ ਅਰਪਣ ਕੀਤੀ। ਗਰੀਬ ਨਵਾਜ ਕਿਰਪਾ ਕਰਨੀ, ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ

ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਕਾਲ ਕੰਟਕ ਕਲੇਸ਼ ਨਾਸ਼ ਕਰਨੇ, ਸੁੱਖਾਂ ਦਾ ਪ੍ਰਕਾਸ਼ ਕਰਨਾ, ਸਤਿਗੁਰੂ ਜੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ ਬਖਸ਼ਿਸ਼ ਕਰਨਾ, ਗਰੀਬ ਨਿਵਾਜ, ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਜੀਓ। ਬੇਅੰਤ ਸੰਗਤਾਂ

ਵਾਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਜੋਧੜੀ ਹੈ, ਗਰੀਬ ਨਵਾਜ ਕਿਰਪਾ ਕਰਨੀ, ਬੱਚੀ ਮਿਹਰ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ।

ਜੈਤਸਰੀ ਮਹੱਲਾ ਪੰਜਵਾਂ ਛੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਬਹੁਤ ਸ਼ਰਧਾ ਭਾਵਨਾ ਪ੍ਰੀਤ ਸਹਿਤ ਗੁਰਦੇਵ ਜੀ ਦੇ ਮੁਬਾਰਕ ਚਰਨ ਪਰਸ ਰਹੇ ਹੋ। ਸਤਿਗੁਰ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ, ਅੱਜ ਦੇ ਇਲਾਹੀ ਦਰਗਾਹੀ ਸ੍ਰੀਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਜੈਤਸਰੀ ਰਾਗ ਅੰਦਰ ਛੰਤ ਰੂਪ ਵਿੱਚ ਪੰਚਮ ਪਾਤਸ਼ਾਹ ਜੀ ਦੀ ਪਾਵਨ ਜੋ ਬਾਣੀ ਹੈ, ਉਸ ਪਾਵਨ ਬਾਣੀ ਵਿੱਚੋਂ ਸ਼ਬਦਾਂ ਵਿੱਚੋਂ ਸਤਿਗੁਰੂ ਜੀ ਨੇ ਪਾਵਨ ਅੰਗ 703 ਅਤੇ 4 ਉੱਪਰ ਇਸ ਪਾਵਨ ਪਵਿੱਤਰ ਸ਼ਬਦ ਨੂੰ ਦਰਜ ਕੀਤਾ ਹੈ। ਸਮੁੱਚੇ ਸ਼ਬਦ ਦਾ ਭਾਵ ਇਹੀ ਹੈ ਕਿ ਜੀਵ ਰੂਪੀ ਆਤਮਾ ਪਰਿਪੂਰਨ ਪਰਮਾਤਮਾ ਰੂਪੀ ਕੰਤ ਦੇ ਦਰਸ਼ਨਾਂ ਦੀ ਤਾਂਘ ਰੱਖਦੀ ਹੋਈ ਇਹ ਜੋਧਣੀਆਂ ਕਰਦੀ ਹੈ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ ਕਿ ਹੇ ਵਾਹਿਗੁਰੂ ਪ੍ਰੀਤਮ ਪਿਆਰੇ ਜੀਓ, ਮੇਰੀ ਇਹੀ ਬੇਨਤੀ ਇਹੀ ਜੋਧੜੀ ਹੈ ਕਿ ਇੱਕ ਭੋਰੀ ਭਾਵ ਥੋੜ੍ਹਾ ਜਿਹਾ ਸਮਾਂ ਵੀ ਤੁਹਾਡੇ ਦੀਦਾਰ ਹੋ ਜਾਣ, ਦਰਸ਼ਨ ਹੋ ਜਾਣ ਤਾਂ ਜੀਵਨ ਸਵਰ ਜਾਏ, ਜੀਵਨ ਸਫਲਾ ਹੋ ਜਾਏ। ਸੋ ਦਰਸ਼ਨਾਂ ਦੀ ਬਹੁਤ ਮਹਾਨਤਾ ਹੈ, ਜਿਹਨੂੰ ਗੁਰੂ ਦੇਵ ਜੀ ਦੇ ਦਰਸ਼ਨ ਪ੍ਰਤੱਖ ਰੂਪ ਵਿੱਚ ਹੋ ਜਾਣ, ਸੁਪਨ ਰੂਪ ਵਿੱਚ ਹੋ ਜਾਣ, ਚਿੱਤਰ ਰੂਪ ਵਿੱਚ ਹੋ ਜਾਣ, ਕਈ ਤਰ੍ਹਾਂ ਦੇ ਦਰਸ਼ਨ ਵਿਦਵਾਨਾਂ ਨੇ ਲਿਖੇ ਨੇ। ਇਹਦਾ ਭਾਵ ਇਹ ਹੈ ਵੀ ਕਿਸੇ ਰੂਪ ਵਿੱਚ ਉਹਦਾ ਝਲਕਾਰਾ ਮਿਲ ਜਾਏ, ਉਹਦੀ ਯਾਦ ਬਣ ਜਾਏ ਅਤੇ ਜੀਵਨ ਅੰਦਰ ਆਨੰਦ ਚਾਓ ਖੇੜਾ ਬਣ ਜਾਂਦਾ ਹੈ। ਸੋ ਸਤਿਗੁਰਾਂ ਨੇ ਹਰ ਤਰ੍ਹਾਂ ਦੇ ਦਰਸ਼ਨ ਦੀ ਬਾਣੀ ਦੇ ਵਿੱਚ ਗੱਲ ਕੀਤੀ ਹੈ ਕਿ ਉਹਦੀ ਖਬਰ ਸੁਣ ਕੇ ਵੀ ਉਹਦਾ ਧਿਆਨ ਆ ਜਾਏ ਵੀ ਦਰਸ਼ਨ ਹੈ, ਉਹਦਾ ਪੱਤਰ ਮਿਲ ਜਾਏ ਬਾਣੀ ਰੂਪ ਵਿੱਚ, ਉਹਦੀ ਚਿੱਠੀ ਪੱਤਰ ਮਿਲ ਜਾਏ ਵੀ ਦਰਸ਼ਨ ਹੈ, ਸੁਪਨ ਰੂਪ ਵਿੱਚ ਵੀ ਉਹ ਪਰਿਪੂਰਨ ਪਰਮਾਤਮਾ ਦਾ ਝਲਕਾਰਾ ਮਿਲ ਜਾਏ ਵੀ ਦਰਸ਼ਨ ਹੈ, ਅਤੇ ਪ੍ਰਤੱਖ ਤਾਂ ਫਿਰ ਵਾਹਿਗੁਰੂ ਦੀ ਸਦੀਵ ਕਾਲੀ ਬਖਸ਼ਿਸ਼ ਹੋ ਜਾਂਦੀ ਹੈ। ਸੋ ਪੰਚਮ ਪਾਤਸ਼ਾਹ ਜੀ ਨੇ ਪਰਮੇਸ਼ਵਰ ਜੀ ਦੇ ਦਰਸ਼ਨਾਂ ਦੀ ਤਾਂਘ ਦੀ ਲੋਚਾ ਰੱਖੀ ਹੈ ਇਸ ਪਾਵਨ ਸ਼ਬਦ ਅੰਦਰ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਅੱਜ ਐਤਵਾਰ ਦਾ ਦਿਹਾੜਾ ਹੈ, ਗੁਰਦੇਵ ਜੀ ਦੇ ਪਾਵਨ ਦਰਬਾਰ ਸਾਰਾ ਦਿਨ ਸਜਣੇ ਹਨ। ਆਪ ਜੀ ਨੂੰ ਗੁਰੂ ਘਰ ਦੇ ਮਹਾਨ ਕੀਰਤਨੀ ਵਿਦਵਾਨ ਜਨ ਅੰਮ੍ਰਿਤ ਬਾਣੀ ਨਾਲ ਜੋੜਨਗੇ। ਸੋ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਆਪ ਜੀਆਂ ਨੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਪਿਆਰ ਸਾਹਿਬ ਨੂੰ ਹੁਣ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ ਕਰੇਗਾ। ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚੇ ਤੁਦਾ ਖੈ ਲੱਖ ਕਰੋੜ ਸੱਚਾ ਸਪਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਏ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ।

ਵਿਸਮਾਦ ਨਾਦ ਵਿਸਮਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜਨ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਹਿ ਪ੍ਰਾਣੀ ਵਿਸਮਾਦ

0: ਕਾਲ ਮਲਖਾਈ ਸਿਰ ਛਾਈ ਪਾਏ ਮੂਰਖ ਅੰਧੈ ਪਤ ਗਵਾਈ
1: ਮਿਲਣਾ ਮੈਂ ਕੋਈ ਥਾਂ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧਨ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ।

ਸੰਧਿਆਵਾਦੰ ਸਿਲਪੂ ਜਲਬਗਲ ਸਮਾਧੰ ਝੂਠ ਵਿਵੇਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕੁਲ ਲਾਟੰ ਧੋਤੀ ਵਸਤ੍ਰ ਪਾਟੰ ਜੇ ਜਾਣ ਬਰਮ ਕਰਮੰ ਸਭ ਫੋਕਟ ਨਿਸਚੋ ਕਰਮੰ ਕਹੋ ਨਾਨਕ ਨੇ ਚੋ ਧਿਆਵੈ ਵਿਣ ਸਤਿਗੁਰ ਵਾਟ ਨ ਪਾਵੇ ਪੌੜੀ ਕਪੜ ਸੁਹਾਵੇ।

0: ਰਹਿਆ ਭਰਪੂਰ
1: ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪੁਰਾਣਾ ਭਾਖਿਆ ਕਾ ਪੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਕੱਢੀ ਕਾਰ ਉੱਪਰ ਆਇਆ ਬੈਠੇ ਕੂੜਿਆ ਮੱਤ ਪਿੱਟੈ ਵੇ।

ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਕਾਲ ਕੰਟਕ ਦੂਰ ਕਰਨੇ, ਗਰੀਬ ਨਿਵਾਜ, ਆਪਣੇ ਭਜਨ ਬਾਣੀ ਦਾ ਪ੍ਰਕਾਸ਼ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ, ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ

ਘਰੋਂ ਚੜ੍ਹਦੀਆਂ ਕਲਾ ਦੇ ਨਾਲ ਨਿਵਾਜਣਾ, ਸਭਨਾ ਦੇ ਅੰਗ ਸੰਗ ਵਰਤਣਾ, ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾ ਕੇ ਭਾਵਨਾ ਅਦਬ ਸਹਿਤ ਦਰ ਘਰ ਦੀ ਸੇਵਾ

ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ।

0: ਏ ਮਨ ਹਰ ਜੀ ਤਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੋਤਾਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣ ਦੇ ਕੀਰਤਨ ਕਥਾ ਅਤੇ ਪਾਠ ਸਰਵਣ ਕਰਕੇ ਬਖਸ਼ਾਂ ਲਹਿਰੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਠਪਾ ਕੇ ਹੋਏ ਅਰਦਾਸ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਉਸਦੇ ਉਪਦੇਸ਼ ਦੇ ਚਰਨ ਦੀ ਸਮਤ ਬਖਸ਼ੇ। ਹੁਣ ਸੂਚਨਾਵਾਂ ਜੀ, ਸੂਚਨਾਵਾਂ ਤੋਂ ਪਹਿਲਾਂ ਬੇਨਤੀ ਕਿ ਅੱਜ ਪੰਜ ਜਿੱਥੇ ਸਾਡੇ ਗੁਰੂ ਘਰ ਦੇ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਬੁੱਕ ਹੋ ਚੁੱਕੇ ਨੇ, ਆਪਣੇ ਹੀ ਪਰਿਵਾਰਾਂ ਨੇ ਕੀਤੇ ਨੇ ਬੁੱਕ, ਸੁਖਮਨੀ ਸਾਹਿਬ ਦੇ ਪਾਠ ਜਾਂ ਹੋਰ ਸਾਰੇ ਕੀਰਤਨ ਘਰਾਂ 'ਚ ਇੱਥੇ। ਸੋ ਬਹੁਤ ਸਾਰਿਆਂ ਨੂੰ ਆਪਣੇ ਘਰਾਂ 'ਚ ਉਹ ਕਰਨਾ ਪੈ ਗਿਆ ਪ੍ਰੋਗਰਾਮ, ਕਿਉਂਕਿ ਇੱਥੇ ਹਾਲੇ ਸਾਡੇ ਪਾਸ ਥਾਂ ਨਹੀਂ ਹੈਗਾ। ਅਤੇ ਗੁਰੂ ਦੀ ਕਿਰਪਾ ਨਾਲ ਜੋ ਆਪਾਂ ਨੌਰਥ ਅਤੇ ਸਾਊਥ ਹਾਲ ਬਣਾ ਰਹੇ ਹਾਂ ਦੋ ਸਟੋਰੀ, ਉਹ ਫਿਰ ਇੰਡੀਪੈਂਡੈਂਟ ਹੋ ਜਾਣਗੇ ਘਰ ਵਾਂਗ। ਥੱਲੇ ਉਹਨਾਂ ਦਾ ਲੰਗਰ ਹੋਏਗਾ, ਉੱਪਰ ਉਹਨਾਂ ਦਾ ਜੋ ਕੀਰਤਨ ਜਾਂ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਚੱਲ ਰਹੀ ਹੋਵੇਗੀ। ਸੋ ਇਸ ਤਰ੍ਹਾਂ ਨਾਲ ਕੋਸ਼ਿਸ਼ ਕਰੀਏ ਆਪਾਂ ਵੱਧ ਤੋਂ ਵੱਧ ਦਸਵੰਧ ਕੱਢ ਕੇ ਉਸ ਦੇ ਵਿੱਚ ਹਿੱਸਾ ਪਾ ਕੇ ਅਤੇ ਉਹਨੂੰ ਜਲਦੀ ਜਲਦੀ ਬਣਾ ਕੇ ਨੇਪਰੇ ਚਾੜੀਏ, ਗੁਰੂ ਦੀ ਬਖਸ਼ ਲਈਏ, ਕਿਉਂਕਿ ਸੰਗਤ ਨੂੰ ਹੀ ਵਰਤਣ ਦਾ ਫਾਇਦਾ ਹੋਣਾ ਉਸਦਾ ਸਾਰੇ ਨੂੰ। ਦੂਸਰੀ ਬੇਨਤੀ, ਜੋ ਸਹਿਜ ਪਾਠ ਘਰਾਂ 'ਚ ਰੱਖੇ ਗਏ ਨੇ ਉਹਨਾਂ ਦੇ ਭੋਗ ਪਾਉਣ ਦੀ ਡੇਟ ਮੈਂ ਅਜੇ ਨਹੀਂ ਕਰ ਸਕਿਆ ਨਾਲ ਬਾਕੀਆਂ ਦੇ, ਕੋਸ਼ਿਸ਼ ਕਰਦਾ ਅੱਜ ਜੇ ਉਸਦਾ ਫੈਸਲਾ ਹੋ ਜਾਏ ਤਾਂ ਜਾਪਦਾ ਕਿ ਇਸ ਮਹੀਨੇ ਦੇ ਅਖੀਰ ਦੇ ਐਤਵਾਰ ਕਰਾਂਗੇ ਕੋਸ਼ਿਸ਼ ਸਹਿਜ ਪਾਠ ਦੇ ਭੋਗ ਪਾਉਣ ਦੀ, ਮੇਨ ਹਾਲ ਦੇ ਵਿੱਚ 10 ਵਜੇ ਸਵੇਰੇ। ਗੁਰੂ ਘਰ ਦੀ ਕਮੇਟੀ ਨੇ ਵਜ਼ੀਫੇ ਦੇਣ ਦਾ ਪ੍ਰਬੰਧ ਕਾਫੀ ਸਾਲਾਂ ਤੋਂ ਸ਼ੁਰੂ ਕੀਤਾ, ਇਸ ਸਾਲ ਵੀ ਹੈ। ਜਿਸ 'ਤੇ ਐਪਲੀਕੇਸ਼ਨ ਦੇਣ ਦੀ ਆਖਰੀ ਡੇਟ 15 ਅਕਤੂਬਰ ਹੈਗੀ ਆ। ਸੋ ਨੇੜੇ ਆ ਗਈ 15, ਅੱਜ 11 ਹੋ ਗਈ ਜੀ। ਅਤੇ ਉਹ ਐਪਲੀਕੇਸ਼ਨ ਆਪਾਂ ਨੇ ਵੈਬਸਾਈਟ 'ਤੇ ਜਾ ਕੇ ਉੱਥੋਂ ਲੈਣੀ ਆ ਗੁਰੂ ਘਰ ਦੀ। ਗੁਰੂ ਘਰ ਦੀ ਵੈਬਸਾਈਟ ਦਾ ਐਡਰੈਸ ਹੈਗਾ ਜੀ, ਸੈਨ ਹੋਜ਼ੇ ਗੁਰਦੁਆਰਾ, ਇਕੱਠਾ ਹੀ ਸਾਰਾ ਸਾਰੇ ਸਮਾਲ ਲੋਅਰ ਕੇਸ ਹੈਗੇ ਲੈਟਰ, ਸੈਨ ਹੋਜ਼ੇ ਗੁਰਦੁਆਰਾ .org 'ਤੇ ਜਾ ਕੇ ਐਪਲੀਕੇਸ਼ਨ ਅਤੇ ਬਾਕੀ ਜੋ ਡਾਕੂਮੈਂਟ ਹੋਰ ਲਾਉਣੇ ਉਹਨਾਂ ਦੇ, ਆਪਣੀ ਇਨਕਮ, ਪੇਰੈਂਟਸ ਦੀ ਇਨਕਮ, ਜੋ ਕੁਛ ਵੀ ਮੰਗਿਆ ਉਹ ਨਾਲ ਲਾ ਕੇ ਐਪਲੀਕੇਸ਼ਨ 15 ਅਕਤੂਬਰ ਤੋਂ ਪਹਿਲਾਂ ਜਾਂ ਉਸ ਦਿਨ ਤੱਕ ਆਪ ਜੀ ਪੂਰੀ ਕਰਕੇ ਡਾਕਟਰ ਗੁਰਿੰਦਰਪਾਲ ਸਿੰਘ ਜੀ ਨੂੰ ਦੇਣੀ ਹੈਗੀ ਹੈ ਜੀ। ਅਤੇ ਵਜ਼ੀਫੇ ਕਾਫੀ ਨੇ, ਸਕਾਲਰਸ਼ਿਪ ਉਸ ਤੋਂ ਲਾਭ ਉਠਾਓ ਜੀ। ਅਤੇ ਉਹ ਦੇਣੇ ਆਪਾਂ ਨੇ ਬੱਚੇ ਦੀ ਪੜ੍ਹਾਈ ਅਤੇ ਬੱਚੀ ਦੇ ਪੜ੍ਹਾਈ ਅਤੇ ਨਾਲ ਉਸਦੀ ਲੋੜ ਦੇ ਅਨੁਸਾਰ, ਕਿਸ ਨੂੰ ਮਾਇਕ ਸਹਾਇਤਾ ਦੀ ਜ਼ਿਆਦਾ ਲੋੜ ਹੈ, ਫਾਈਨੈਂਸ਼ੀਅਲ ਏਡ ਜਿਹਨੂੰ ਕਹੀਦਾ। ਗੁਰਮੁਖ ਕੈਂਪ ਲੱਗ ਰਿਹਾ ਜੀ ਕੱਲ੍ਹ ਤੋਂ ਵੱਡਿਆਂ ਦਾ, ਨਾਮ ਸਿਮਰਨ ਅਤੇ ਕਿਵੇਂ ਆਨੰਦਮਈ ਜੀਵਨ ਜਿਹੜਾ ਹੈ ਉਹ ਆਪਾਂ ਬਣਾ ਸਕਦੇ ਹਾਂ। ਉਹ ਦੇ ਵਿੱਚ ਆ ਕੇ ਬੀਬੀ ਬਲਜੀਤ ਕੌਰ ਜੀ ਕੈਨੇਡਾ ਤੋਂ ਹਰ ਸਾਲ ਦੀ ਤਰ੍ਹਾਂ ਹਰ ਸਾਲ 'ਚ 1-2 ਵਾਰੀ ਆਉਂਦੇ ਨੇ, ਉਹ ਆ ਕੇ ਇੱਥੇ ਕੈਂਪ ਸ਼ੁਰੂ ਕਰ ਰਹੇ ਨੇ। ਉਸਦਾ ਸਮਾਂ ਹੈਗਾ ਕੱਲ੍ਹ ਤੋਂ ਸ਼ਾਮ ਤੋਂ ਸ਼ੁਰੂ ਕਰਕੇ 6 ਵਜੇ ਸ਼ਾਮ ਤੋਂ 8 ਵਜੇ ਸ਼ਾਮ ਤੱਕ, 18 ਤਰੀਕ ਤੱਕ ਆਉਂਦੇ ਐਤਵਾਰ ਤੱਕ। ਪੂਰੇ ਹਫ਼ਤੇ ਦਾ ਕੈਂਪ ਹੈਗਾ ਜਾਪ ਦਾ, ਨਹੀਂ ਠੀਕ ਹੈ 18 ਐਤਵਾਰ ਹੈ। ਅਤੇ 17 ਨੂੰ ਵਿੱਚ ਆ ਗਈ ਜੀ ਸੰਗਰਾਂਦ, ਸ਼ਨਿਚਰਵਾਰ ਨੂੰ ਆਉਂਦੇ ਨੂੰ ਕੱਥਕ ਦੀ, ਸਵੇਰੇ ਅਤੇ ਸ਼ਾਮ ਵਧੇਰੇ ਸਿਮਰ ਕੀਰਤਨ ਦਰਬਾਰ ਹੋਣਗੇ। 18 ਨੂੰ ਗੁਰਬਾਣੀ ਕੰਠ ਮੁਕਾਬਲੇ ਸਟਾਕਟਨ ਦੇ ਵਿੱਚ ਹੋ ਰਹੇ ਨੇ, ਉੱਥੇ ਬੱਚਿਆਂ ਨੂੰ ਬੱਚੀਆਂ ਨੂੰ ਲਿਜਾ ਕੇ ਆਪ ਜੀ ਹਿੱਸਾ ਦਵਾ ਸਕਦੇ ਹੋ। 23 ਤਰੀਕ ਨੂੰ ਜਨਮ ਦਿਨ ਬਾਬਾ ਬੁੱਢਾ ਜੀ ਦਾ, ਅਤੇ ਹਾਂ 24 ਨੂੰ ਆਪਾਂ ਨੇ ਇੱਕ ਹੋਰ ਕੰਮ ਕਰਨਾ ਜੀ, ਉਹ ਹੈ ਡੋਨੇਟ ਕਰਨਾ ਬਲੱਡ, ਖੂਨ ਜਿਹੜਾ ਹੈਗਾ ਉਹ ਦਾਨ ਲਈ ਦੇਣਾ। ਉਹ ਹੁਣ ਸਕੂਲ ਦੀ ਲਾਇਬ੍ਰੇਰੀ 'ਚ ਨੋਟ ਕਰ ਲਓ, 24 ਅਕਤੂਬਰ ਨੂੰ ਸ਼ਨਿਚਰਵਾਰ ਹੈਗਾ ਉਹ, ਨਾਲ ਇਹ ਵੀ ਨੋਟ ਕਰ ਲਓ ਸ਼ਨਿਚਰਵਾਰ ਆ। ਅਤੇ ਸਵੇਰੇ 8 ਵਜੇ ਸ਼ੁਰੂ ਹੋ ਜਾਣਾ ਉਹ ਪ੍ਰੋਗਰਾਮ ਬਲੱਡ ਡੋਨੇਸ਼ਨ ਦਾ, ਰੈੱਡ ਕਰਾਸ ਨੇ ਆ ਜਾਣਾ 8 ਵਜੇ ਸਵੇਰੇ ਲਾਇਬ੍ਰੇਰੀ ਦੇ ਵਿੱਚ, 2 ਵਜੇ ਤੱਕ ਹੋਏਗਾ ਉਹ, ਕਿਉਂਕਿ ਇਹ ਖੂਨ ਦਿੱਤਾ ਜਿਹੜਾ ਹੈਗਾ ਉਹ ਛੇਤੀ ਬਣ ਜਾਂਦਾ ਆਪਣਾ, ਲੱਗਦਾ ਦੋ ਹਫ਼ਤਿਆਂ 'ਚ ਪੂਰਾ ਹੋ ਜਾਂਦਾ। ਸੋ ਕਰਦਾ ਨਹੀਂ ਸਾਡਾ ਸਕੂਨ, ਜੇ ਦੇ ਵੀ ਦੇਈਏ ਤਾਂ ਮੈਨੂੰ ਮੇਰਾ ਖਿਆਲ ਜ਼ਿੰਦਗੀ 'ਚ ਇੱਕ ਵਾਰ ਦੇਣਾ ਪਿਆ ਸੀ ਅਤੇ ਕੋਈ ਫਰਕ ਨਹੀਂ ਪੈਂਦਾ ਸਿਹਤ 'ਤੇ। ਉਸ ਤੋਂ ਅੱਗੇ ਚਲੀਏ, 27 ਤਰੀਕ ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ। ਨੰਬਰ 3 ਦੀ ਗੱਲ ਕਰ ਲਵਾਂ, ਨੰਬਰ 3 ਗੁਰੂ ਤੇਗ ਬਹਾਦਰ ਦੇਵ ਸਾਹਿਬ ਜੀ, ਸ਼੍ਰੀ ਹਰਿਕ੍ਰਿਸ਼ਨ ਜੀ ਦਾ ਅਤੇ ਜੋਤੀ ਜੋਤ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ। 8 ਨਵੰਬਰ ਨੂੰ ਆ ਗਿਆ ਜੀ ਬੰਦੀ ਛੋੜ ਦਾ ਦਿਹਾੜਾ, ਜਿੱਥੋਂ ਜਦੋਂ 52 ਕਿਲਿਆਂ ਨੂੰ 52 ਰਾਜਿਆਂ ਨੂੰ ਕਹਿਣ ਸੋਰੀ ਮਾਫ਼ੀ ਚਾਹੁੰਦਾ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਿਹਾਅ ਕਰਵਾਇਆ ਸੀ। ਅਤੇ ਆਪਾਂ ਦੀਵਾਲੀ ਕਹਿ ਦਿੰਦੇ ਉਹਨੂੰ, ਦੀਵੇ ਬਾਲ ਲੈਂਦੇ ਹਾਂ ਜਾਂ ਹੋਰ ਹਾਂਜੀ ਚੰਗੇ ਭੋਜਨ। ਅਤੇ ਉਸ ਦਿਨ ਇਹ ਗੁਰਦੁਆਰਾ ਸਾਹਿਬ ਵੀ ਚੰਗੇ ਭੋਜਨ ਹੋਣੇ ਨੇ, ਉਸ ਲਈ ਮੱਖਣ ਅਤੇ ਨਾਲ ਪ੍ਰਸ਼ਾਦ ਵਾਲੇ ਆਟੇ ਦੀ ਲੋੜ ਹੈਗੀ, ਪ੍ਰਸ਼ਾਦ ਵਾਲਾ ਆਟਾ ਦੂਜਾ ਵੀ ਲਿਆ ਸਕਦੇ ਹਾਂ, ਪ੍ਰਸ਼ਾਦ ਵਾਲਾ ਸਪੈਸ਼ਲ ਹੈਗਾ ਉਹ ਥੋੜ੍ਹਾ ਮਹਿੰਗਾ ਮਿਲਦਾ ਅਤੇ ਉਹ ਥੋੜ੍ਹਾ ਮੋਟਾ ਪੀਸਿਆ ਹੁੰਦਾ, ਅਤੇ ਮੱਖਣ ਦੀ ਲੋੜ ਹੁੰਦੀ ਬਹੁਤੀ ਉਹਨਾਂ ਦਿਨਾਂ 'ਚ, ਪ੍ਰਸ਼ਾਦ ਕਾਫੀ ਬਣਨਾ ਹੁੰਦਾ, ਇਸ ਕਰਕੇ ਬਹੁਤ ਸਾਰੇ ਪਰਿਵਾਰ ਹਰ ਸਾਲ 1 ਜਾਂ 2 ਪੇਟੀਆਂ ਮੱਖਣੀਆਂ ਦੇ ਕੇ ਗੁਰੂ ਦੀ ਬਖਸ਼ ਲੈਂਦੇ ਨੇ। ਸੋ ਇਸ ਵਾਰ ਵੀ ਉਹ ਕਰਨਗੇ, ਗੁਰੂ ਦੀ ਕਿਰਪਾ ਲੈਣਗੇ ਜੀ, ਆਪ ਵੀ ਕਰ ਸਕਦੇ ਹੋ। ਅਤੇ ਮੈਂ ਹੁਣ ਬਾਕੀ ਸੂਚਨਾਵਾਂ ਛੱਡ ਕੇ ਨਵੰਬਰ 24 ਦੀ ਗੱਲ ਕਰ ਲਵਾਂ, ਉਸ ਦਿਨ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ, ਉਹ ਵੀ ਮਹਾਨ ਦਿਨ ਹੈਗਾ, ਅਤੇ ਉਸ ਦਿਨ ਵਿੱਚ ਵੀ ਦੀਵਾਲੀ ਵਾਂਗ ਹੀ ਪ੍ਰੋਗਰਾਮ ਹੁੰਦਾ। ਸੋ ਆਓ ਹੁਣ ਆਪਾਂ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰੀਏ। ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਪੁਸ਼ਤੇਲ ਜੀ ਪਾਸੋਂ, ਠੀਕ 10 ਵਜੇ ਤੱਕ 10 ਵਜੇ ਕੀਰਤਨ ਆਰੰਭ ਹੋਵੇਗਾ। ਜੇ ਆਪ ਨੂੰ ਦੱਸਿਆ ਸੀ ਸਾਡੇ ਜਥੇ ਅੱਜ ਬਹੁਤ ਰੁੱਝੇ ਨੇ ਸਾਰੇ, ਸਾਨੂੰ ਮਜਬੂਰੀ ਤੌਰ 'ਤੇ ਇੱਕ ਜਥਾ ਬਾਹਰੋਂ ਲਿਆਉਣਾ ਪਿਆ, ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਦਾ, ਉਹ ਵੀ ਆ ਕੇ ਕੀਰਤਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਸ਼ੰਤ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਦਰਸ਼ਨ ਪਿਆਸੇ ਦਿਨ ਸਰਾਤ, ਚਿਤ ਮੋਇਣ ਦਿਨ ਨੀਤ, ਖੋਲ ਕਪਟ ਗੁਰ ਮਿਲੀਆ, ਨਾਨਕ ਹਰ ਸੰਗ ਮੀਤ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹੋ ਫਿਰੋ ਖੋਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀ ਜੈ।

पत्रिक जी मैं ते संतिया जन नानक गुर पूरा पाया सगले तिखा बुझंतिया जन नानक गुर पूरा पाया सगले तिखा बुझंतिया। वाहे गुरु जी का खालसा वाहे गुरु जी की फतेह। परम सम्मान सत्कार योग साध संगत जी, आप जी वडभागी हो हफ्तावारी सजे दीवान दियां हाजरियां भरदियां आप जी ने संपूर्ण श्री आसा दीवार दा शब्द कीर्तन सरवण कीता। उपरंत अज अमृत वेले तख्त ते प्रकाशमान होन वक्त सतगुरां ने जो हुक्म दी बख्शीश कीती दा मूल पाठ आप जी ने सरवण कीता। एह पाक बचन धन श्री गुरु अर्जन देव महाराज दे उच्चारण कीते राग जैत सरी विच शंत पहले घर विच सतगुरां ने यह शब्द उच्चारण कीता शंत। आरंभ दे विच छोटा मूल मंत्र गुरुदेव ने दर्ज कीता एक ओंकार सतगुर प्रसाद। श्री गुरु ग्रंथ साहिब जी दे मुबारक अंग 703 ते 4 उपर ए अज दा हुक्म जेड़ा है गुरु ग्रंथ साहिब च दर्ज है। आओ गुरु प्यारे कुछ समय लिए इन्हां पावन पवित्र बचना दी विचार करिए। एक ओंकार सतगुर प्रसाद तो मुराद है परमात्मा एक है सर्व व्यापक है जो सत चित आनंद स्वरूप है। गुरु की कृपा नाल ही एक ओंकार की प्राप्ति होंदी है। सलोक दर्शन प्यासी दिन सरात चित्तमो अन दिन नीत। विचार आरंभ करन तो पहला मैं बेनती करनी जरूरी समझदा कि शंत जेड़ा है प्रभु मिलाप दी तड़प ते तांग जो गुरुदेव पंजवें पातशाह ने बयां कीती है इस हुक्म अंदर बचन अंदर एदे विच गुरबाणी इस रहस नाल सतगुरां ने उच्चारण कीती है कि वो परमात्मा साडा खसम है असी ओदियां सारियां जीव इस्त्रियां हां। गुरु साहिबां ने आप खुद भी अपने आप नूं परमेश्वर दियां इस्त्रियां दे रूप दे विच अपने आप नूं बयान ते जाहर कीता है। और बचन भी कीते भाई इस जग में पुरख एक है सारे जगत विच पुरख ही एक है। कौन? पार ब्रह्म परमेश्वर अकाल पुरख कर्ता पुरख करतार। बाकी असी सारे उस दियां नारा हां स्त्रियां हां। इस जग में पुरख एक है और सगली नार सबाई। अज भी सतगुरां ने इत्थे जड़ी तड़प प्रभु मिलाप दी कीती है बयां उहदे विच इस्त्री रूप विच ही सतगुरां ने बचन जाहर कीते ने। ते सतगुरु बचन करदे ने सलोक अंदर दर्शन प्यासी दर्शना दी प्यास दर्शन दी प्यास तांग दिन सरात दिने भी ते रात नू भी
चित्तमो चेतारना चितवना अन दिन पावे दिन होवे ते पावे रात होवे हर समय हर वक्त नीत तो मुरादिए नित प्रभु मित्र है उना दा जेड़े प्रभु नल सुरती बृत्ति नू जोड़ के करते दे गुण गांदे ने करते दे मिलाप दी तड़प उदों पैदा हुंदी है जदों विछोड़े दा जीव स्त्री नू एहसास होवे जिन्ना चिर विछोड़े दा एहसास नहीं हुंदा उन्ना चिर मिलन दी तड़प भी पैदा नहीं हुंदी पहला समझना होएगा कि हे वाहिगुरु हे पार ब्रह्म परमेश्वर हे प्रभु पति असी तेरे नालों विछड़े हुए हैं टुटे हुए हैं फिर मिलन दी तंग पैदा होती है दर्शना दी प्यास प्यास दा अर्थ करिए तंग लगी रहिंदी है हर समय हर वक्त दिन रात ते चित दे विच मैं चितव दी रहिंदी हां नित ही चितार दी रहिंदी हां तेरा दर्शन खोल कपट गुर मेलिया नानक हर संग मीत जदों ये तड़प बनदी ना मिलाप दी गुरु पंजवें पातशाह ने डखना उचारण कीता एक श्लोक ते इस तड़प नू बयां कीता देखन को मुस्ताक हे प्रभु मैं तेरा दीदार करन दा चाहवाना मुस्ताक दा अर्थ है जी चाहवान मेरी चाहत है कि मैं तेरा दीदार करा तेरा दर्शन करा देखन को मुस्ताक मुख के जेहा तो तनी तनी दा अर्थ है मालिक हे प्रभु मैं भी ते देखा तेरा मुखड़ा के हो जे है मुख के जेहा के हो जे है हे मेरे मालिक मैं भी देखन दिए चाहवान के तेरा मुख है के हो जेहा मुख के जेहा तो तनी फिरदा किते हार जिन्ना चिर विछोड़े दा एहसास ना होवे दुनिया भटकदी फिरदी एवें ए चाहत ए तड़प नहीं पैदा हुंदी गुरु ते परमेश्वर नू मिलन दी जदों ए एहसास होवे कि मैं ते टुटा होया मैं विछड़िया हुआ मेरा की बनेगा फिर मिलन दी तांग पैदा होंदी है वरना फिर दा किते हाल ते जदों किते ख्याल आवे मैं टुटा तड़प पैदा होवे मिलाप दे जां डिठम डिठ दा मतलब देखिया मां दा मतलब मैं देखिया जां डिठम तम मन त्रापिया मन तृप्त हो गया मन रज गया जग दे पदार्थां दी भुख सारी खत्म हो गई और करते दा खसम प्रभु दा दीदार करके तृप्ति आ गई रज आ गया हर तरह करके मन शांत हो गया ते गुरु के प्यारियों अज भी उसे तड़प नु गुरु पंजवें पातशाह बयान कर दे खोल कपट गुर मेलिया खोल के कपट दा अर्थ है जी किवाड़ वैसे विद्वाना ने कपाड़ दा भी अर्थ कीता माया दे मोह दे शौड़ कट के
ਇਹ ਵੀ ਜੋ ਵਿਦਵਾਨਾਂ ਨੇ ਇਸ ਪਾਕ ਪਵਿੱਤਰ ਵਿਚਾਰ ਨਾਲ ਬਚਨ ਜੋੜੇ, ਕੋਈ ਮੈਂ ਗਲਤ ਨਹੀਂ ਠਹਿਰਾ ਰਿਹਾ, ਪਰ ਅਸਲ ਹੈ ਮਨ ਦੇ ਕਿਵਾੜ ਕਪਾਟ ਨੂੰ ਖੋਲ ਕੇ ਗੁਰ ਮੇਲੀਆ, ਗੁਰੂ ਨੇ ਮੈਨੂੰ ਮੇਲਾ ਦਿੱਤਾ। ਕਿਹਦੇ ਨਾਲ ਮੇਲ ਦਿੱਤਾ? ਨਾਨਕ ਹਰ ਸੰਗ ਮੀਤ। ਹੇ ਨਾਨਕ, ਹਰ ਦਾ ਅਰਥ ਹੈ ਜੀ ਪਰਮਾਤਮਾ, ਸੰਗ ਦਾ ਅਰਥ ਹੈ ਨਾਲ, ਮੀਤ ਦਾ ਮਤਲਬ ਹੈ ਮਿੱਤਰ। ਹਰੀ ਪ੍ਰਭੂ ਮਿੱਤਰ ਨਾਲ ਮਨ ਦੇ ਕਪਾੜ ਖੋਲ ਕੇ ਗੁਰੂ ਨੇ ਕਿਰਪਾ ਕਰਕੇ ਪਰਮਾਤਮਾ ਨਾਲ ਜੀਵ ਇਸਤਰੀ ਨੂੰ ਮਿਲਾਇਆ। ਭਾਵ ਰੱਬੀ ਦੀਦਾਰ ਕਰਨ ਦੇ ਲਈ, ਉਹਦੇ ਨਾਲ ਮਿਲਣ ਦੇ ਲਈ ਗੁਰੂ ਦੀ ਜ਼ਿੰਦਗੀ ਵਿੱਚ ਬਹੁਤ ਲੋੜ ਹੈ। ਇਸ ਲਈ ਕਰਤੇ ਨੂੰ ਮਿਲਣ ਵਾਸਤੇ ਗੁਰੂ ਦਾ ਦਰ ਮੱਲਣਾ ਜ਼ਰੂਰੀ ਹੈ, ਗੁਰੂ ਦੇ ਦਰ ਤੇ ਆਉਣਾ ਜ਼ਰੂਰੀ ਹੈ, ਗੁਰੂ ਦੇ ਦਰ ਤੇ ਆ ਕੇ ਬੈਠਣਾ। ਗੁਰੂ ਹੀ ਇੱਕ ਐਸੀ ਸ਼ਕਤੀ ਦਾ ਮਾਲਕ ਹੈ ਜੋ ਕਰਤੇ ਨਾਲ ਜੋੜਨ ਦੀ ਸਮਰੱਥਾ ਰੱਖਦਾ। ਆਪਣੇ ਸਾਡੇ ਯਤਨ ਜਿਹੜੇ ਨੇ, ਉਹਨਾਂ ਯਤਨਾਂ ਕਰਕੇ ਅਸੀਂ ਕਰਤੇ ਨੂੰ ਨਹੀਂ ਮਿਲ ਸਕਦੇ। ਵੈਸੇ ਵੀ ਗੁਰੂ ਪਿਆਰਿਓ ਇਸ ਬ੍ਰਹਮ ਵਿੱਚ ਹੈ ਬਹੁਤੀ ਦੁਨੀਆ, ਅਸੀਂ ਇਹਨਾਂ ਅੱਖਾਂ ਦੇ ਨਾਲ ਹੀ ਪਰਮਾਤਮਾ ਨੂੰ ਦੇਖਣ ਦੇ ਆਹਰ ਵਿੱਚ ਜੁਟੇ ਹੋਏ ਹਾਂ ਕਿ ਇੱਕ ਦਿਨ ਇਹਨਾਂ ਅੱਖਾਂ ਨਾਲ ਪਰਮਾਤਮਾ ਦਾ ਦਰਸ਼ਨ ਹੋਵੇਗਾ, ਮਿਲਾਪ ਹੋਵੇਗਾ ਪ੍ਰਤੱਖ ਸਾਹਮਣੇ। ਪਰ ਗੁਰੂ ਸਾਹਿਬ ਸਮਝਾਉਂਦੇ, ਨਹੀਂ ਪੁੱਤਰਾ ਮਿੱਤਰਾ, ਅਸਲ ਵਿੱਚ ਨਾਨਕ ਸੇ ਅੱਖੜੀਆਂ ਬੇਅੰਨ। ਬੇਅੰਨ ਦਾ ਮਤਲਬ ਹੈ ਹੋਰ ਨੇ ਉਹ ਅੱਖਾਂ, ਜਿੰਨੀ ਦਿਸੰਦੋ ਮਾਂ ਪੇਰੇ, ਮੇਰਾ ਪਿਆਰਾ ਪ੍ਰਭੂ ਜਿੰਨਾ ਅੱਖਾਂ ਨਾਲ ਉਹਦਾ ਦਰਸ਼ਨ ਹੁੰਦਾ ਨਾ ਪਿਆਰੇ, ਉਹ ਅੱਖਾਂ ਹੋਰ ਨੇ। ਇਹ ਸਰੀਰ ਤੇ ਲੱਗੀਆਂ ਅੱਖਾਂ ਨਹੀਂ ਹਨ। ਹੁਣ ਕਿਵੇਂ ਆਪਣੇ ਯਤਨ ਨਾਲ ਮਿਲਾਂਗੇ? ਜੇ ਗੁਰੂ ਸਾਹਿਬ ਦੱਸ ਰਹੇ ਭਾਈ ਇਹਨਾਂ ਅੱਖਾਂ ਨਾਲ ਉਹ ਦਿਖਾਈ ਨਹੀਂ ਦਿੰਦਾ, ਉਹ ਕਿਹੜੀਆਂ ਅੱਖਾਂ ਨੇ? ਧੰਨ ਗੁਰੂ ਅੰਗਦ ਦੇਵ ਜੀ ਨੇ ਬੜੀ ਕਿਰਪਾ ਕੀਤੀ ਪਿਆਰਿਓ, ਗੁਰਬਾਣੀ ਅੰਦਰ ਕੇਵਲ ਇਹ ਸਵਾਲ ਹੀ ਨਹੀਂ ਕੀਤੇ ਗਏ, ਇਹਨਾਂ ਦਾ ਜਵਾਬ ਵੀ ਸਤਿਗੁਰਾਂ ਨੇ ਬਹੁਤ ਪਿਆਰ ਨਾਲ ਦਿੱਤਾ। ਫਿਰ ਉਹ ਅੱਖਾਂ ਕਿਹੜੀਆਂ ਨੇ ਪਿਆਰੇ? ਭੈ ਕੇ ਚਰਨ, ਭੈ ਦਾ ਅਰਥ ਹੁੰਦਾ ਜੀ ਡਰ। ਰੱਬ ਦਾ ਡਰ ਹਿਰਦੇ ਵਿੱਚ ਟਿਕਾ ਲਓ, ਇਹੀ ਰੱਬ ਦੇ ਕੀ ਨੇ ਜੀ? ਚਰਨ ਨੇ। ਰੱਬ ਦੇ ਚਰਨ ਕੀ ਨੇ? ਗੁਰੂ ਅੰਗਦ ਦੇਵ ਜੀ ਦਾ ਇਹ ਉਚਾਰਨ ਕੀਤਾ ਸਲੋਕ ਹੈ, ਰੱਬ ਦਾ ਡਰ ਹੀ ਰੱਬ ਦੇ ਚਰਨ ਨੇ। ਭੈ ਕੇ ਚਰਨ ਤੇ ਜਿਹੜੇ ਹੱਥਾਂ ਨਾਲ ਸੰਪਰਸ਼ ਕਰਨੇ ਨੇ ਚਰਨ ਮਿਲਣਾ, ਗਲਵਕੜੀ ਪਾਉਣੀ ਹੈ, ਉਹ ਵੀ ਗਲਵਕੜੀ ਲਈ ਇਹ ਹੱਥ ਕੰਮ ਨਹੀਂ ਆਵਣਗੇ, ਇਹ ਹੱਥਾਂ ਨਾਲ ਗਲਵਕੜੀ ਨਹੀਂ ਪੈਣੀ, ਇਹਨਾਂ ਅੱਖਾਂ ਨਾਲ ਵੀ ਦੀਦਾਰ ਨਹੀਂ ਜੇ ਹੋਣਾ। ਭੈ ਕੇ ਚਰਨ ਕਰ ਭਾਵ ਕੇ, ਕਰ ਹੱਥਾਂ ਨੂੰ ਕਹਿੰਦੇ, ਹੱਥ ਜਿਹੜੇ ਨੇ ਉਹ ਪ੍ਰੇਮ ਦੇ, ਪਿਆਰ ਦੇ ਹੱਥ, ਪ੍ਰੇਮ ਦੇ ਹੱਥ। ਭੈ ਕੇ ਚਰਨ ਕਰ ਭਾਵ ਕੇ, ਅੱਖਾਂ ਕਿਹੜੀਆਂ? ਲੋਇਨ ਸੁਰਤ ਕਰੇ, ਗੁਰਚਰਨਾਂ ਵਿੱਚ ਬੈਠ ਕੇ ਸੁਰਤੀ ਨੂੰ ਜੋੜ ਲੈਣਾ, ਇਹੀ ਨੇਤਰ ਨੇ ਜਿਨ੍ਹਾਂ ਨਾਲ ਨਿਰੰਕਾਰ ਦਾ ਹਰ ਜ਼ਰੇ ਵਿੱਚ, ਹਰ ਸਰੀਰ ਵਿੱਚ ਫਿਰ ਦੀਦਾਰ ਹੋਏਗਾ, ਦਰਸ਼ਨ ਹੋਏਗਾ, ਹਰ ਸਰੀਰ ਵਿੱਚੋਂ ਫਿਰ ਉਹਦਾ ਦਰਸ਼ਨ ਹੁੰਦਾ, ਪਰ ਸੁਰਤੀ ਦੇ ਨੇਤਰਾਂ ਨਾਲ, ਸੁਰਤੀ ਦੇ ਨੇਤਰਾਂ ਨਾਲ ਉਹ ਸਮਝ ਵਿੱਚ ਆਉਂਦਾ ਤੇ ਦਿਖਾਈ ਦਿੰਦਾ, ਉਹਦਾ ਦੀਦਾਰ ਹੁੰਦਾ। ਅੱਜ ਵੀ ਮੇਰੇ ਸਤਿਗੁਰੂ ਸਮਝਾਉਂਦੇ, ਇਹੀ
कपाट है जिहड़ा गुरु खोलदा ते मन दे कपाट नूं खोल के गुरु ने प्रभु परमात्मा जो सब द मित्र है उहदे नाल मेल करा देता। संत सुन यार हमारे सज्जन एक करो बेनंतिया। ए हुण वार्तालाप जिन्नी है ना गुरु के प्यारियो शब्द अंदर ए दो सतसंगियां दे दरमियान है, जिवें आप सतसंगी बैठे। गुरु पंजवें पातशाह ने सोहना सलीका ढंग तरीका दर्शाया कि किवें उस परमात्मा दे मिलन ते मिलाप दी ते दीदार दी तांग अंदर बनदी है। सुन यार, हे सतसंगी यार सुन मेरी एक अरजोई सुन, हे मेरे सज्जन, हे मेरे यार, हे मेरे मित्र, एक करो बेनतिया। मैं एक बेनती करदा, रजोई करदा, मेरी बेनती नूं सतसंगी मित्र सज्जन ध्यान नाल सुन। तिस मोहन लाल प्यारे हो फिरों खोजंतिया। तिस दा अर्थ हुंदा जी उस, मोहन दा अर्थ है जी इत्थे मन नूं मोह लैण वाला। सारी दुनिया दे मना नूं मोह लैण वाला परमात्मा जो लाल ते प्यारे लफज नाल गुरु पंजवें पातशाह ये दो लफज वत दे, जो प्यारा है सबना दा प्यारा है, सबना दे मना नूं मोह लैण वाला है। हों फिरों, देखो स्त्रीवाचक लफज, क्योंकि साहब ये कह रहे ने कि मैं भी जीव स्त्रियां ते मालका प्रभु तू असा सबना दा कंत है खसम। हों फिरों खो जंतिया, मैं भी खोज दी होई फिर रही हां समाज दे विच, ढूंढ रही हां किन्नों जेड़ा सबना दे मना नूं मोह लैन वाला पार ब्रह्म परमेश्वर सब दा खसम है, मैं उन्हों ढूंढ रही हां। तिस दस प्यारे सिर धरी उतारे, एक पौरी दर्शन दीजै। तिस दस ओदी दस पा, तिस उस दी दस पा प्यारे दी, जे तैनू पता ते ओदी दस पा मैनू ओदा पता दस, मैनू कोई ओ जुगत दस जिस जुगत नाल ओदी प्राप्ति हो सकती है, ओदा मिलाप हो सकता है। तिस दस प्यारे इहदे लई जे तू दसेंगा ना सिर धरी उतारे, मैं ते अपना सिर भी कट के ना ओदे अग्गे धर देंगी ते आखांगी, सिर कट के ओदे चरणा विच रख देंगी। बाणी विच बचन आउंदे ने कि सतगुरु अगे सीस भी भेट वजो रख दो ना, ते ना समझना कि बहुत वड्डा मैं कम कर दिता है, अपना सिर भी गुरु अगे कट के वड के धर दिता रख दिता है। साहब कहिंदे ने इहदे विच अजे भी रहस है, ये मेरे गुरु दी मेरे प्रभु दी मौज है, तेरी इस भेटा नूं ओह कबूल करे या ना करे। बचन है सतगुर आगे सीस भेट दियो, पर अगला बचन है जी हुण जे सवाल है जे साचे सतगुर भावे, परवान तां होणा जे तेरा कट के रखिया सीस गुरु नूं पाविया। परवानगी उदों होनी है जे परवान गुरु ने कबूल कर लिया। खैर एक गहरा तल रखण वाला, गहरी विचार रखण वाला भाव है,
ਗੁਰੂ ਨੂੰ ਸੀਸ ਭੇਟ ਏਦਾਂ ਹੁੰਦਾ, ਸੰਖੇ ਬੇਨਤੀ ਕਰਾਂ। ਜਦੋਂ ਅਸੀਂ ਗੁਰੂ ਅੱਗੇ ਨਤਮਸਤਕ ਹੁੰਦੇ ਹਾਂ, ਗੁਰੂ ਕੇ ਪਿਆਰੇ ਹੋ, ਗੁਰੂ ਦੇ ਚਰਨਾਂ ਵਿੱਚ ਸਿਰ ਰੱਖਦੇ ਹਾਂ, ਤੇ ਜੋ ਅਰਪਣ ਕਰਨਾ ਉਸ ਅਰਪਣ ਨਹੀਂ ਕਰਦੇ। ਧਿਆਨ ਨਾਲ ਦੇਖੋ, ਮਾਲਕ ਦੀਆਂ ਦਿੱਤੀਆਂ ਅਮੋਲਕ ਸ਼ਕਤੀਆਂ ਸਾਰੀਆਂ ਸਰੀਰ ਦੀਆਂ ਸਿਰ ਵਿੱਚ ਨੇ। ਧਿਆਨ ਨਾਲ ਦੇਖ ਲਓ, ਸੋਚਣ ਸ਼ਕਤੀ ਕਿੱਥੇ ਹੈ? ਸਿਰ ਵਿੱਚ। ਤੱਕਣ ਸ਼ਕਤੀ ਸਿਰ ਵਿੱਚ, ਸੁੰਘਣ ਸ਼ਕਤੀ ਸਿਰ ਵਿੱਚ, ਬੋਲਣ ਸ਼ਕਤੀ ਸਿਰ ਵਿੱਚ, ਸੁਣਨ ਸ਼ਕਤੀ ਸਿਰ ਵਿੱਚ। ਤਮਾਮ ਇਹ ਸਰੀਰ ਦੀਆਂ ਸ਼੍ਰੋਮਣੀ ਸ਼ਕਤੀਆਂ ਕਿੱਥੇ ਨੇ? ਫਿਰ ਸਿਰ ਵਿੱਚ ਨੇ। ਜਦੋਂ ਸਿਰ ਗੁਰੂ ਦੇ ਅੱਗੇ ਰੱਖ ਦਿੱਤਾ ਤੇ ਇਹ ਕਹੀਏ ਕਿ ਸਤਿਗੁਰੂ, ਮੈਂ ਆਪਣੀ ਮਤ ਸਿਆਣਪ ਤੇਰੇ ਚਰਨਾਂ ਵਿੱਚ ਰੱਖ ਦਿੱਤੀ ਹੈ, ਹੁਣ ਇਹਦੇ ਨਾਲ ਜਿਵੇਂ ਜੋ ਤੂੰ ਕਰਨ ਲਈ ਕਹੇਗਾ, ਜਿਵੇਂ ਪ੍ਰੇਰੇਗਾ ਮੈਂ ਉਹ ਕਰਾਂਗਾ, ਜੋ ਤੂੰ ਸੁਣਨ ਲਈ ਕਹੇਗਾ ਮੈਂ ਉਹ ਸੁਣਾਂਗਾ, ਜੋ ਤੂੰ ਦੇਖਣ ਲਈ ਕਹੇਗਾ ਮੈਂ ਉਹ ਦੇਖਾਂਗਾ। ਹੁਣ ਗੁਰੂ ਤੇ ਕਹਿ ਰਿਹਾ ਪਰਤ੍ਰਿਆ ਰੂਪ ਨਾ ਪੇਖੈ, ਗੁਰੂ ਤੇ ਕਹਿ ਰਿਹਾ ਤੇਰੇ ਕੰਨ ਨਿੰਦਾ ਨਾ ਸੁਣਨ, ਅਸੀਂ ਨਿੰਦਾ ਸੁਣਦੇ ਰੱਜਦੇ ਹੀ ਨਹੀਂ, ਸੱਚ ਸੁਣਨਾ ਕੰਨਾਂ ਨਾਲ। ਇਹ ਸਰਵ ਨੂੰ ਮੇਰੇ ਉਹ ਸੱਚ ਹੈ, ਸੁਣਨਾ ਨੂੰ ਪਠਾਏ ਤੁਹਾਨੂੰ ਸਰੀਰ ਨਾਲ ਲਾ ਕੇ ਭੇਜੇ ਆ, ਪਰ ਅਸੀਂ ਇਹਨਾਂ ਨਾਲ ਸੱਚ ਸੁਣਦੇ ਹਾਂ ਨਹੀਂ। ਇਸ ਲਈ ਗੁਰੂ ਕੇ ਪਿਆਰੇ ਫਲਸਫਾ ਬਹੁਤ ਲੰਬਾ ਹੈ। ਜਦੋਂ ਗੁਰੂ ਅੱਗੇ ਸਿਰ ਰੱਖ ਦਿੱਤਾ ਤੇ ਪ੍ਰਮੁੱਖ ਸ਼ਕਤੀਆਂ ਗੁਰੂ ਨੂੰ ਅਰਪਣ ਕਰਨੀਆਂ, ਤੇ ਗੁਰੂ ਨੇ ਸ਼ਕਤੀਆਂ ਰੱਖ ਨਹੀਂ ਲੈਣੀਆਂ, ਇਹਨਾਂ ਵਿੱਚ ਤਬਦੀਲੀ ਕਰਕੇ ਮਨੁੱਖ ਨੂੰ ਦੇ ਦੇਣੀਆਂ। ਪਰ ਤ੍ਰਿਆ ਰੂਪ ਨਾ ਪੇਖੈ, ਦੱਸ ਦੇਣਾ ਕਿ ਜੋ ਤੂੰ ਭੇਟ ਕੀਤਾ ਇਹ ਭੇਟ ਕਰਕੇ ਹੁਣ ਤੇਰੀ ਅੱਖ ਜਿਹੜੀਆਂ ਅੱਖਾਂ ਨੇ ਇਹ ਪਰ ਇਸਤਰੀ ਦੇ ਰੂਪ ਨੂੰ ਵਿਕਾਰ ਦੀ ਭਾਵਨਾ ਨਾਲ ਨਾ ਤੱਕਣ, ਮੰਦਾ ਨਹੀਂ ਬੋਲਣਾ ਹੁਣ ਤੋਂ, ਮਾੜਾ ਨਹੀਂ ਸੋਚਣਾ ਹੁਣ ਤੋਂ ਕਿਸੇ ਦਾ। ਇਹ ਹੈ ਗੁਰੂ ਨੂੰ ਸੀਸ ਭੇਟ ਕਰਨਾ, ਇਹ ਹੈ ਗੁਰੂ ਅੱਗੇ ਨਤਮਸਤਕ ਹੋਣਾ, ਇਹ ਹੈ ਨਮਸਕਾਰ ਕਰਨੀ, ਇਹਨੂੰ ਕਹਿੰਦੇ ਨੇ ਮੱਥਾ ਟੇਕਣਾ। ਅੱਜ ਮੇਰੇ ਗੁਰੂਦੇਵ ਸਮਝਾ ਰਹੇ ਨੇ, ਤਿਸ ਮੋਹਨ ਮਨ ਨੂੰ ਮੋਹ ਲੈਣ ਵਾਲੇ ਲਾਲ ਪਿਆਰੇ ਨੂੰ ਮੈਂ ਖੋਜਦੀ ਫਿਰਦੀ ਆ, ਜੇ ਤੈਨੂੰ ਪਤਾ ਸਤਸੰਗੀ ਮਿੱਤਰ ਸੱਜਣ ਤੇ ਮੈਨੂੰ ਦੱਸ ਪਾ ਉਹਦੀ, ਮੈਂ ਤੇ ਆਪਣਾ ਸਿਰ ਵੱਢ ਕੇ ਉਹਦੇ ਚਰਨਾਂ ਅੱਗੇ ਰੱਖ ਕੇ ਇੱਕੋ ਹੀ ਬੇਨਤੀ ਕਰਾਂਗੀ ਕਿ ਇੱਕ ਭੋਰੀ ਦਰਸ਼ਨ, ਮੈਨੂੰ ਇੱਕ ਝਲਕ। ਭੋਰੀ ਹੁਣ ਦਰਸ਼ਨ ਕੋਈ ਵਸਤੂ ਤੇ ਹੈ ਨਹੀਂ ਜਿਹਨੂੰ ਭੋਰੀ ਕਹਿ ਦਈਏ, ਇੱਕ ਝਲਕ ਕਹਿ ਸਕਦੇ, ਆਪਣੇ ਦਰਸ਼ਨਾਂ ਦੀ ਇੱਕ ਝਲਕ ਦਿਖਾ ਦੇ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਵੀ ਨਾ ਧੀਰੀ ਜੈ, ਮੇਰੇ ਨੇਥਰ ਜਿਹੜੇ ਨੇ ਪਿਆਰੇ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ ਨੇ, ਤੇ ਜਦੋਂ ਦੇ ਰੰਗੇ ਗਏ ਨੇ ਨਾ, ਥੋੜੇ ਤੋਂ ਥੋੜਾ ਸਮਾਂ ਵੀ ਹੁਣ ਮੈਂ ਧੀਰਜ ਨਹੀਂ ਰੱਖ ਸਕਦਾ। ਕਿੱਥੋਂ? ਉਹਦੇ ਦਰਸ਼ਨਾਂ ਤੋਂ ਬਿਨਾਂ ਮੈਥੋਂ ਨਹੀਂ ਰਿਹਾ ਜਾਂਦਾ, ਉਹਦੇ ਦੀਦਾਰ ਤੋਂ ਬਿਨਾਂ, ਉਹਦੇ ਮਿਲਾਪ ਤੋਂ ਬਿਨਾਂ ਹੁਣ ਮੈਂ ਨਹੀਂ ਰਹਿ ਸਕਦੀ, ਧੀਰਜ ਨਹੀਂ ਹੈ। ਪ੍ਰਭ ਸਿਉ ਮਨ ਲੀਨਾ, ਮੇਰਾ ਪ੍ਰਭੂ ਦੇ ਨਾਲ ਮਨ ਜਿਹੜਾ ਮਸਤ ਹੋ ਗਿਆ। ਕਿਵੇਂ? ਜਿਉ ਜਲ ਮੀਨਾ, ਜਿਵੇਂ ਪਾਣੀ ਦੇ ਵਿੱਚ ਮੀਨ ਮੱਛੀ ਮਸਤ ਹੈ, ਚਾਤ੍ਰਿਕ ਜਿਵੇਂ ਤੇ ਸੰਤੀਆ, ਚਾਤ੍ਰਿਕ ਪਪੀਹੇ ਨੂੰ ਕਹਿੰਦੇ। ਅਸਲ ਵਿੱਚ ਜਦੋਂ ਵਰਖਾ ਹੁੰਦੀ ਪਪੀਹੇ ਦੀ ਪਿਆਸ ਉਦੋਂ ਬੁੱਝਦੀ ਏ ਜਦੋਂ ਉਹ ਵਿਲਕਦਾ ਤੇ ਉਹਦੇ ਮੂੰਹ ਵਿੱਚ ਵਰਖਾ ਦੀ ਬੂੰਦ ਪੈਂਦੀ ਤੋਂ ਸਿੱਧਾ ਉਹਦੇ ਪੇਟ ਵਿੱਚ ਚਲੀ ਜਾਂਦੀ, ਉਹ ਤ੍ਰਿਪਤ ਹੋ ਜਾਂਦਾ। ਵਰਨਾ ਧਰਤੀ ਤੇ ਜੋ ਪਾਣੀ ਹੈ ਉਹਨੂੰ ਉਹ ਪੀ ਕੇ ਆਪਣੀ ਪਿਆਸ ਨਹੀਂ ਬੁਝਾ ਸਕਦਾ, ਉਹ ਤਿੱਖਾ ਹੀ ਰਹਿੰਦਾ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿੱਖਾ ਬੁਝੰਤੀ ਆ। ਹੀ ਨਾਨਕ ਆਖ, ਵੱਡੇ ਭਾਗਾਂ ਨਾਲ ਜਿਹਨੂੰ ਪੂਰੇ ਗੁਰੂ ਦਾ ਸੰਗ ਮਿਲ ਗਿਆ, ਸਾਥ ਮਿਲ ਗਿਆ, ਮਿਲਾਪ ਹੋ ਗਿਆ,
ਉਹਦੀ ਦਰਸ਼ਨ ਦੀ ਇਹ ਜਿਹੜੀ ਪਿਆਸ ਹੈ ਨਾ ਸਾਰੀ ਬੁੱਝ ਗਈ, ਉਹ ਤ੍ਰਿਪਤ ਹੋ ਗਿਆ। ਦੂਸਰਾ ਪਦ

ਸੁਚੱਜੇ ਜੀਵਨ ਵਾਲੀਆਂ ਨੇ। ਹਿੱਕ ਦੋ ਹਿੱਕ ਚਾੜੇ ਅਨਕ ਪਿਆਰੇ ਨਿਤ ਕਰਦੇ, ਉਹ ਪ੍ਰਭੂ ਦੇ ਮਿਲਾਪ ਆਤਮਕ ਮਿਲਾਪ ਦਾ ਆਨੰਦ ਵੀ ਮਾਣਦੀਆਂ ਨੇ। ਇੱਕ ਦੋ ਇੱਕ ਜਿਹੜੀਆਂ ਨੇ ਚੜ੍ਹਨ ਦੀਆਂ ਚੜ੍ਹਦੀ ਕਲਾ ਵਿੱਚ ਜੀਵਨ ਜੀਵਨ ਵਾਲੀਆਂ ਨੇ, ਪਿਆਰੇ ਦੇ ਨਾਲ ਆਤਮਕ ਜੀਵਨ ਦੇ ਵੀ ਆਨੰਦ ਨੂੰ ਮਾਣਦੀਆਂ ਨੇ। ਤਿੰਨਾਂ ਦੇਖ ਮਨ ਚਾਓ ਠੰਡਾ, ਉਹਨਾਂ ਵੱਲ ਦੇਖ ਕੇ ਨਾ ਮੇਰੇ ਅੰਦਰ ਵੀ ਇਹ ਚਾਅ ਪੈਦਾ ਹੁੰਦਾ ਹੈ। ਹਾਂ ਕਦ ਪਾਈ ਗੁਣ ਤਾਸਾ, ਮੈਂ ਵੀ ਕਦੇ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਮਿਲ ਸਕਾਂਗੀ। ਉਹਨਾਂ ਨੂੰ ਦੇਖ ਕੇ ਨਾ ਮਿਲੀਆਂ ਨੂੰ ਮੇਰੇ ਅੰਦਰ ਵੀ ਇਹ ਤੜਪ ਪੈਦਾ ਹੁੰਦੀ। ਜਿੰਨੀ ਮੰਡਾ ਲਾਲ ਰਜਾਇਆ, ਇਹਨਾਂ ਵਿੱਚੋਂ ਜਿਨ੍ਹਾਂ ਨੇ ਮੇਰਾ ਪ੍ਰਭੂ ਪਿਆਰਾ ਪ੍ਰਸੰਨ ਕੀਤਾ, ਹੁਣ ਤਿਸੇ ਅੱਗੇ ਮਨ ਡਿੱਗਿਆ, ਮੈਂ ਉਹਨਾਂ ਨੂੰ ਆਪਣਾ ਮਨ ਦੇ ਦੇਵਾਂ। ਨਾਨਕ ਕਹਿ ਸੁਣ ਬਿਨੋ ਸੁਹਾਗਣ, ਹੇ ਨਾਨਕ ਆਖ ਬੇਨਤੀ ਕਰ, ਹੇ ਸੁਹਾਗਣ ਜੀ ਵਿਸਤਰੀਏ, ਮੂੰਹ ਦੱਸ ਮੈਨੂੰ ਦੱਸ, ਮੈਂ ਵੀ ਦੇਖਾਂ ਦੇਖਾਂ ਫਿਰ ਕਿਹਿਆ, ਫਿਰ ਪ੍ਰਭੂ ਪਤੀ ਪਰਮਾਤਮਾ ਕਿਹੋ ਜਿਹਾ, ਮੈਂ ਵੀ ਮੈਨੂੰ ਵੀ ਦੱਸ। ਯਾਰ ਵੇ ਨਿਤ ਤੇਰੇ ਆਪਣ ਭਾਣਾ ਕਿਛ ਨੀ ਸੀ ਸ਼ੰਦਾ। ਹੇ ਸਤਸੰਗੀ ਮਿੱਤਰ, ਅਸਲ ਦੇ ਵਿੱਚ ਜਿਹੜੀਆਂ ਜੀਵ ਇਸਤਰੀਆਂ ਆਪਣੇ ਪ੍ਰਭੂ ਪਿਆਰੇ ਪਤੀ ਕੰਤ ਨੂੰ ਭਾ ਜਾਂਦੀਆਂ ਨੇ, ਚੰਗੀਆਂ ਲੱਗਦੀਆਂ ਨੇ, ਉਹ ਕਿਸੇ ਦੇ ਮੁਥਾਸ ਭਰੇ ਜੀਵਨ ਹੀ ਜੀਵਦੀਆਂ। ਕਿਸ ਕਿਛ ਨੀਸੀ ਨਹੀਂ ਸ਼ੰਦਾ, ਮੁਥਾਜੀ, ਉਹ ਕਿਸੇ ਦੀ ਮੁਥਾਜੀ ਨਹੀਂ ਕਰਦੀਆਂ, ਉਹਨਾਂ ਦੀ ਸਾਰੀ ਮੁਥਾਜੀ ਖਤਮ ਹੋ ਜਾਂਦੀ। ਯਾਰ ਵੇ ਤੈ ਰਾਵੇ ਆ ਲਾਲਣ ਮੂੰਹ ਦੱਸ ਦਸੰਦਾ। ਹੇ ਸਤਸੰਗੀ ਯਾਰ ਦੋਸਤ ਮਿੱਤਰ, ਜਿਨ੍ਹਾਂ ਨੇ ਉਸ ਪਿਆਰੇ ਨੂੰ ਰਾਵਿਆ ਮਾਣਿਆ, ਉਹਨਾਂ ਦਾ ਹੀ ਮੈਨੂੰ ਕੋਈ ਪਤਾ, ਦੱਸ ਦੇ ਲਾਲਣ ਤੈ ਪਾਇਆ, ਕੀ ਤੂੰ ਉਸ ਲਾਲਣ ਪਿਆਰੇ ਪ੍ਰਭੂ ਨੂੰ ਪਾਇਆ, ਕੀ ਤੂੰ ਆਪਣਾ ਆਪਾ ਗਵਾਇਆ, ਆਪ ਗਵਾਇਆ, ਜੈ ਧਨ ਭਾਗ ਮਥਾਣੇ। ਚੰਗੇ ਭਾਗ ਹੋਣ ਤਾਂ ਆਪੇ ਨੂੰ ਗਵਾ ਕੇ ਉਸ ਲਾਲਣ ਦੀ ਪ੍ਰਾਪਤੀ ਹੁੰਦੀ ਪਿਆਰੇ ਦੀ, ਕਿਉਂਕਿ ਆਪ ਗਵਾਈਐ ਤਾਂ ਸ਼ਾਹ ਪਾਈਐ। ਔਰ ਕੈਸੀ ਚਤੁਰਾਈਆਂ ਨਾਲ ਪ੍ਰਭੂ ਪਰਮਾਤਮਾ ਨੇ ਮਿਲਦਾ, ਅਸਲ ਦੇ ਵਿੱਚ ਆਪੇ ਨੂੰ ਗਵਾ ਕੇ। ਬਾਂਹ ਪਕੜ ਠਾਕੁਰ ਹੋਂ ਕਿੱਦੀ ਗੁਣ ਅਵਗਨ ਨਾ ਪਛਾਣੇ। ਕਹਿਣ ਲੱਗੇ ਹੁਣ ਪ੍ਰਭੂ ਨੇ ਮੇਰੀ ਬਾਂਹ ਪਕੜ ਕੇ ਮੈਨੂੰ ਵੀ ਆਪਣੀ ਬਣਾ ਲਿਆ, ਮੇਰਾ ਉਹਨੇ ਕੋਈ ਗੁਣ ਅਵਗਨ ਵੀ ਨਹੀਂ ਵਿਚਾਰਿਆ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤੇ ਸਭੋ ਕਿਛ ਸੋਹੰਦਾ। ਇਹ ਪ੍ਰਭੂ ਜਿਸ ਸੁਹਾਗਨ ਜੀਵ ਇਸਤਰੀ ਦੇ ਗਲੇ ਵਿੱਚ ਤੂੰ ਆਪਣੇ ਗੁਣਾਂ ਦਾ ਹਾਰ ਪਾਇਆ, ਉਹਦੇ ਚਿਹਰੇ ਦੀ ਲਾਲੀ ਬਣੀ ਹੁੰਦੀ, ਉਹਦੀ ਪਹਿਚਾਣ ਹੀ ਅਲੱਗ ਹੁੰਦੀ ਹੈ, ਉਹਦੇ ਸਾਰੇ ਸ਼ਿੰਗਾਰ ਧਨ ਦੇ ਜਿਹੜੇ ਨੇ ਉਹਨੂੰ ਸ਼ੋਭਦੇ ਨੇ। ਜਨ ਨਾਨਕ ਧਨ ਸੁਹਾਗਨ ਸਾਈ, ਜਿਸ ਸੰਗ ਪਧਾਰ ਵਸੰਦਾ। ਦਾਸ ਨਾਨਕ ਆਖ ਧਨ ਹੈ ਉਹ ਸੁਹਾਗਨ ਸਾਈ, ਸੁਹਾਗਣ ਨਾਨਕਾ ਜੋ ਭਾਣੀ ਕਰਤਾਰ ਨੂੰ ਪਾਉਂਦੀ ਹੈ, ਜਿਸ ਸੰਗ ਜਿਹਦੇ ਨਾਲ ਪ੍ਰਭੂ ਪਤੀ ਵਸਦਾ। ਯਾਰ ਵੇ ਨਿਤ ਸੁਖ ਸੁਖੀਂਦੀ ਸਾ ਮੈਂ ਪਾਈ। ਹੇ ਸਤਸੰਗੀ ਮਿੱਤਰ, ਜਿਸ ਪ੍ਰਭੂ ਪਤੀ ਦੇ ਮਿਲਾਪ ਲਈ ਮੈਂ ਨਿਤ ਸੁੱਖਾਂ ਸੁਖਦੀ ਸੀ ਨਾ, ਉਹ ਮੈਂ ਵਰ ਪਾ ਲਿਆ, ਉਹ ਮੇਰੀ ਸੁੱਖ ਪੂਰੀ ਹੋ ਗਈ ਹੈ। ਵਰ ਲੋੜੀਂਦਾ ਆਇਆ ਹਰੀ ਪ੍ਰਭੂ, ਵਰ ਜਿਹੜਾ ਨਾ ਜੋ ਮੈਂ ਚਾਹੁੰਦੀ ਸੀ ਲੋੜਦੀ ਸੀ, ਉਹ ਹਿਰਦੇ ਰੂਪੀ ਸੇਜਾ ਤੇ ਆ ਕੇ ਵਸ ਗਿਆ ਹੈ। ਮਹਾ ਮੰਗਲ ਰਹੱਸ ਤੀਆ, ਪਿਰ ਦੇ ਆਲ ਸਦ ਨਵ ਰੰਗੀਆ। ਹੁਣ ਮੇਰੇ ਜੀਵਨ ਵਿੱਚ ਆਨੰਦ ਹੀ ਆਨੰਦ ਹੈ, ਪ੍ਰੇਮ ਹੀ ਪ੍ਰੇਮ ਹੈ ਉਸ ਕਰਤੇ ਦੇ ਲਈ, ਤੇ ਉਹਦਾ ਨਿਤ ਨਵਾਂ ਰੰਗ ਭਾਵ ਮਿਲਾਪ ਦਾ ਰੰਗ, ਉਹਦੇ ਪਿਆਰ ਦਾ ਰੰਗ। ਵੱਡ ਭਾਗ ਪਾਇਆ ਗੁਰ ਮਿਲਾਇਆ, ਸਾਧ ਕੈ ਸਤ ਸੰਗੀਆ। ਵੱਡੇ ਭਾਗਾਂ ਨਾਲ ਗੁਰੂ ਦਾ ਮਿਲਾਪ ਹੁੰਦਾ, ਗੁਰੂ ਦੀ ਸੰਗਤ ਰਾਹੀਂ ਹੁੰਦਾ, ਤੇ ਗੁਰੂ ਦੀ ਸੰਗਤ ਵਿੱਚੋਂ ਹੀ ਇਹ ਪ੍ਰਾਪਤੀ ਹੁੰਦੀ ਹੈ। ਕਿਹੜੀ? ਪਰਮਾਤਮਾ
ਇੱਥੇ ਵਸਦਾ ਜਿੱਥੇ ਆਪ ਬੈਠੇ ਹੋ ਵਿੱਚ ਸੰਗਤ ਹਰ

0: ਕਬ ਵਸੇ ਜੀ। ਗੁਰੂ ਹੀ ਮਿਲਾਉਂਦਾ ਸੰਗਤ ਵਿੱਚ ਵਸੇ ਨਿਰੰਕਾਰ ਦੇ ਨਾਲ ਜੀਵ ਇਸਤਰੀ ਨੂੰ। ਮਿਲਾਪ ਦਾ ਵੀ ਆਸਾਧ ਸੰਗਤ ਸੱਚਖੰਡ ਹੈ, ਹੀ ਸੱਚਖੰਡ ਹੈ। ਹੋਰ ਕੋਈ ਸੱਚਖੰਡ ਨਾ ਸਮਝਣਾ। ਅਸਲ ਵਿੱਚ ਜਿਹੜੇ ਜਿਉਂਦੇ ਸੱਚਖੰਡ ਵਿੱਚ ਨਹੀਂ ਆਏ, ਉਹ ਮਰਨ ਤੋਂ ਬਾਅਦ ਹੋਰ ਕੋਈ ਸੱਚਖੰਡ ਭਾਲਣ ਨਹੀਂ ਮਿਲਣਾ। ਖੈਰ ਸਮਾਂ ਨਹੀਂ ਹੈ। ਵਡਭਾਗ ਪਾਇਆ ਗੁਰ ਮਿਲਾਇਆ, ਵੱਡੇ ਭਾਗਾਂ ਨਾਲ ਗੁਰੂ ਨੇ ਜਦੋਂ ਮਿਲਾ ਦਿੱਤਾ, ਸਾਧ ਕੈ ਸਤ ਸੰਗੀਆ, ਗੁਰੂ ਦੀ ਸੰਗਤ ਵਿੱਚੋਂ ਇੱਕ ਕਰਤੇ ਨਾਲ ਮੇਲ ਗੁਰੂ ਕਿਰਪਾ ਕਰਕੇ ਕਰਾ ਦਿੰਦਾ। ਆਸਾ ਮਨਸਾ ਸਗਲ ਪੂਰੀ, ਸਹਿਬ ਬਚਨ ਕਰਦੇ ਮੇਰੀਆਂ ਸਾਰੀਆਂ ਆਸਾ ਪੂਰੀਆਂ ਹੋ ਗਈਆਂ। ਮੇਰੇ ਗੁਰੂਦੇਵ ਨੇ ਪ੍ਰਿਆ ਅੰਕ ਅੰਕ ਮਿਲਾਈ, ਅੰਕ ਅੰਗ ਨੂੰ ਕਹਿੰਦੇ, ਅੰਗ ਨਾਲ ਅੰਗ ਮਿਲਾ ਦਿੱਤਾ ਪ੍ਰਭੂ ਨਾਲ। ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ। ਨਾਨਕ ਬੇਨਤੀ ਕਰਦਾ ਕਿ ਜਿਹੜੀ ਸੁਖਣਾ ਮੈਂ ਸੁਖ ਦੀ ਸੀ ਪ੍ਰਭੂ ਨੂੰ ਮਿਲਣ ਦੀ, ਗੁਰੂ ਨੇ ਕਿਰਪਾ ਕਰਕੇ ਉਹ ਮੇਰੀ ਸੁਖ ਪੂਰੀ ਕਰ ਦਿੱਤੀ ਤੇ ਮੈਨੂੰ ਕਰਤੇ ਨਾਲ ਮਿਲਾ ਦਿੱਤਾ। ਗੁਰੂ ਪਿਆਰਿਓ, ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਦੀ ਸੋਭਤ ਸੰਗਤ ਨਾਲ ਜੁੜ ਜਾਈਏ। ਕਰਤੇ ਦਾ ਮਿਲਾਪ ਵੀ ਇੱਥੇ ਹੀ ਹੋਣਾ, ਹੋਰ ਕਿਤੇ ਨਹੀਂ ਹੋਣਾ। ਇਹੀ ਅਸਥਾਨ ਹੈ ਜਿੱਥੇ ਪ੍ਰਭੂ ਦਾ ਮਿਲਾਪ ਗੁਰੂ ਦੇ ਰਾਹੀਂ ਹੁੰਦਾ ਹੈ। ਗੁਰੂ ਦੇ ਪਾਸੇ ਜੁਗਤ ਹੈ ਕਿ ਨਿਰੰਕਾਰ ਨੂੰ ਕਿਵੇਂ ਮਿਲਣਾ। ਫੁੱਲਾਂ ਚੁੱਕਾਂ ਦੀ ਖਿਮਾ, ਸਮੇਂ ਦੀ ਸੰਪੂਰਨਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਵਣ ਜਾਣ ਖੇਰ ਬਣਾਇਆ, ਆਗਿਆਕਾਰੀ ਕੀ ਨੀਮ ਆਇਆ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਰਾਹੀ ਦਰਬਾਰੀ ਹਾਜ਼ਰੀਆਂ ਭਰ ਕੇ, ਰਾਹੀ ਬਾਣੀ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਰੁਝੇਵੇਂ ਭਰੇ ਜੀਵਨ ਵਿੱਚੋਂ, ਜਿਵੇਂ ਕਹਿੰਦੇ ਲਾਈਫ ਇਜ਼ ਟੂ ਸ਼ੋਰਟ, ਉਸ ਦੇ ਵਿੱਚੋਂ ਕੁਝ ਸਮਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੋ ਸਾਧ ਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਹੈਰਾਨ ਹੋਵੋਗੇ ਕਿ ਮੈਂ ਅੱਜ ਇਹ ਤੁਕ ਕਿਉਂ ਪੜ੍ਹੀ ਹੈ ਜੀ। ਆਪਣੇ ਜਾਣ ਖੇਰ ਬਣਾਇਆ, ਆਗਿਆਕਾਰੀ ਕੀ ਨਿਮਾਇਆ, ਐਸ ਕਰਕੇ ਕਿ ਇਨਸਾਨ ਦਾ ਜੀਵਨ ਇੱਕ ਪਾਣੀ ਦੇ ਬੁਲਬੁਲੇ ਵਾਂਗ ਹੈ। ਪਤਾ ਨਹੀਂ ਕਿਸ ਵੇਲੇ ਪਾਣੀ ਦਾ ਬੁਲਬੁਲਾ ਜਿਹੜਾ ਹੈ ਉਹ ਖਤਮ ਹੋ ਜਾਂਦਾ, ਮਾੜਾ ਜਿਹਾ ਹਵਾ ਦਾ ਬੁਲਬੁਲਾ ਆਵੇ ਤਾਂ ਗਨ ਮੁੱਕ ਜਾਂਦਾ, ਖਤਮ। ਸਾਡਾ ਜੀਵਨ ਵੀ ਅਜਿਹਾ ਹੀ ਹੈ ਮਨੁੱਖਾਂ ਦਾ, ਅਤੇ ਉਸ ਦੇ ਅਨੁਸਾਰ ਕੱਲ ਖਾਲਸਾ ਗੁਰੂ ਨਾਨਕ ਖਾਲਸਾ ਸਕੂਲ ਦਾ ਇੱਕ ਬਹੁਤ ਹੀ ਵਧੀਆ ਸੇਵਾਦਾਰ, ਜਿਹੜਾ ਘੱਟ ਬੋਲਣ ਵਾਲਾ ਅਤੇ ਜ਼ਿਆਦਾ ਸੇਵਾ ਕਰਨ ਵਾਲਾ, ਮੈਂ ਉਹਦੇ ਪਾਸੋਂ ਕਿਸੇ ਦੀ ਨੁਕਤਾਚੀ ਨੇ ਨਹੀਂ ਸਰਵਣ ਕੀਤੀ ਸੀ। ਬਹੁਤ ਸਾਲਾਂ ਤੋਂ ਸੇਵਾ ਕਰ ਰਿਹਾ ਸੀ ਅਤੇ ਕੱਲ੍ਹ ਸਾਨੂੰ ਪਤਾ ਨਹੀਂ ਲੱਗਾ, ਉਹ ਗੁਰੂ ਘਰ ਆਇਆ ਅਤੇ ਡਿੱਗ ਪਿਆ, ਇੰਨਾ ਮੈਨੂੰ ਪਤਾ ਲੱਗਾ, ਅਤੇ ਨਾਲ ਹੀ ਪ੍ਰਾਣ ਖਤਮ ਹੋ ਗਏ। ਚੱਲਦਾ ਫਿਰਦਾ ਆਇਆ, ਉਹ ਸੀ ਮਾਇਕ, ਫਾਈਨੈਂਸ਼ੀਅਲ ਕੰਡੀਸ਼ਨ ਮਾੜੀ ਆ। ਮੈਂ ਬੇਨਤੀ ਕਰਾਂਗਾ ਸਭ ਨੂੰ, ਫਿਊਨਰਲ ਦਾ ਪਤਾ ਨਹੀਂ ਹਰੇ ਕਿੱਦਣ ਹੋਣਾ, ਅਤੇ ਖਾਲਸਾ ਸਕੂਲ ਵਾਲਿਆਂ ਨੇ ਮੈਨੂੰ ਪਤਾ ਕਰਨਾ, ਬਾਕੀ ਸੰਗਤ ਨੂੰ ਵੀ ਬੇਨਤੀ ਹੈ ਕਰਨ ਦੀ, ਉਸ ਦੇ ਫਿਊਨਰਲ ਵਾਸਤੇ ਪੈਸੇ ਇਕੱਠੇ ਕਰਨ ਲਈ। ਕੋਈ ਟੇਬਲ ਲਾ ਸਕਦਾ ਤਾਂ ਜ਼ਰੂਰ ਲਾ ਲਵੇ ਜੀ, ਸਦਕੇ ਗੁਰੂ ਜੀ ਬਖਸ਼ ਲਵੇ। ਇਹ ਵੀ ਸੇਵਾ ਭਾਈ, ਬਹੁਤ ਵੱਡੀ ਸੇਵਾ ਇਹ। ਜਦੋਂ ਲੋੜ ਕਿਸੇ ਨੂੰ ਹੋਵੇ ਉਦੋਂ ਲੋੜਵੰਦ ਦੀ ਮਦਦ ਕਰਨੀ, ਅਜਿਹੇ ਮੌਕੇ ਜਦੋਂ ਦੁੱਖ ਦੀ ਘੜੀ ਵੇਲੇ, ਇੱਕ ਸੌਖਾ ਕੰਮ ਨਹੀਂ ਹੈ ਜਦੋਂ ਕਿਸੇ 'ਤੇ ਦੁੱਖ ਆ ਜਾਂਦਾ। ਸੋ ਕਰਨੀ ਕਿਰਪਾ ਦੇ ਨਾਲ ਮੈਂ ਅਰਦਾਸ ਕਰਦਾ ਕਿ ਭਾਈ ਉਸ ਭਾਈ ਉਸਦਾ ਸੀ ਮਹਿੰਦਰ ਸਿੰਘ, ਉਹ MA ਨਾਲ ਲਿਖਦਾ ਸੀ ਜੀ, ਭਾਈ ਮਹਿੰਦਰ ਸਿੰਘ ਜੀ ਨੂੰ ਅਕਾਲ ਪੁਰਖ ਆਪਣੇ ਚਰਨਾਂ 'ਚ ਦੇਵੀ ਕਾਲੀ ਵਾਸਾ ਦੇਵੇ, ਅਤੇ ਉਹਨਾਂ ਦੇ ਪਿੱਛੇ ਪਰਿਵਾਰ ਨੂੰ ਅਤੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਬੱਚਿਆਂ ਨੂੰ, ਸਭਨਾਂ ਨੂੰ ਇਹ ਅਸਹਿ ਅਤੇ ਕਹਿ ਸਦਮਾ ਸਹਿਣ ਦਾ ਬਲ ਬਖਸ਼ੇ, ਖਾਸ ਤੌਰ 'ਤੇ ਉਹਨਾਂ ਦੀ ਪਤਨੀ ਨੂੰ ਜਿਨ੍ਹਾਂ ਨੂੰ ਇੱਕ ਬਹੁਤ ਮਹਾਨ ਇੱਕ ਮਨੁੱਖ ਸੀ ਮਿਲਿਆ ਅਤੇ ਉਹ ਚੱਲ ਬਸਿਆ, ਅਤੇ ਉਹਦਾ ਉਸਦਾ ਸਹਾਰਾ ਵੀ ਨਹੀਂ ਰਿਹਾ ਕੋਈ ਵੀ ਹੁਣ। ਬਾਕੀ ਸੂਚਨਾਵਾਂ ਜੋ ਸਹਿਜ ਪਾਠ ਆਪਾਂ ਨੇ ਘਰਾਂ 'ਚ ਰੱਖੇ ਸੀ ਸਰਬੱਤ ਦੇ ਭਲੇ ਲਈ ਉਸਦੇ ਭੋਗ ਅਤੇ ਜਿਹੜਾ ਗੁਰੂ ਘਰ ਵੱਲੋਂ ਕਮੇਟੀ ਵੱਲੋਂ ਚੱਲ ਰਿਹਾ ਕਈ ਮਹੀਨਿਆਂ ਤੋਂ ਜਿਹੜਾ 10 ਵਜੇ ਸ਼ੁਰੂ ਹੋ ਨਾ ਸੋਰੀ 9:15 ਸ਼ੁਰੂ ਹੁੰਦਾ ਅਤੇ 10 ਵਜੇ ਰੋਜ਼ ਭੋਗ ਪਾਠ 'ਚ ਹੁੰਦਾ ਸਹਿਜ ਪਾਠ ਦਾ ਪੰਜ ਸਫ਼ਾ ਨਵਨੀਤ ਸਿੰਘ ਦੀ ਡਿਊਟੀ ਲੱਗੀ ਉਹ ਕਰਨ ਦੀ ਉਹ ਵੀ ਸੰਪੂਰਨਤਾ 'ਤੇ ਆ ਗਏ ਨੇ ਲਗਭਗ ਅਤੇ ਉਹਨਾਂ ਦਾ ਵੀ ਵਿੱਚੇ ਹੀ ਅਤੇ ਇਹ ਘਰਾਂ ਵਾਲਿਆਂ ਦਾ ਵੀ 25 ਅਕਤੂਬਰ ਨੂੰ ਭੋਗ ਪਵੇਗਾ ਜੀ ਐਤਵਾਰ ਨੂੰ 10 ਵਜੇ ਮੇਨ ਹਾਲ ਦੇ ਵਿੱਚ ਇਹ ਫੈਸਲਾ ਮੈਂ ਬਾਕੀਆਂ ਤੋਂ ਨਹੀਂ ਲਿਆ ਭਾਵੇਂ ਆਸ ਹੈ ਕਿ ਬਾਕੀ ਵੀ ਮੇਰੇ ਨਾਲ ਦੇ ਮੰਨ ਜਾਣਗੇ ਉਹ ਧਾਰਮਿਕ ਕਮੇਟੀ ਵਾਲੇ ਪਰ ਜਦੋਂ ਇੱਥੇ ਵਾਲਾ ਤਿਆਰ ਹੋ ਗਿਆ ਅਤੇ ਨਾਲ ਹੀ ਘਰਾਂ ਵਾਲੇ ਵੀ ਫਿਰ ਇੱਥੇ ਹੀ ਨੋਟ ਕਰ ਲਓ ਜਿਹੜੇ ਦੂਰ ਦੁਰਾਡੇ ਵੀ ਹੈਗੇ ਆ ਇੰਟਰਨੈਟ 'ਤੇ ਸਰਵਨ ਕਰ ਰਿਹਾ ਸੂਚਨਾ ਉਹ ਥੋੜ੍ਹਾ ਲੇਟ ਹੋ ਗਿਆ ਕੰਮ ਉਹ ਸੂਚਨਾ 9:30 ਵਾਲੀ ਨੂੰ ਸੁਣਦੇ ਹੁੰਦੇ ਨੇ ਸੋ ਮੈਨੂੰ ਫੋਨ ਕਰਨੇ ਪੈਣਗੇ ਉਹਨਾਂ ਨੂੰ ਕਾਫ਼ੀ ਦੂਰ ਤੋਂ ਸੰਗਤਾਂ ਜਿਹੜੀਆਂ ਹੈਗੀਆਂ ਉਹ ਇੱਥੇ ਨਹੀਂ ਵੀ ਆ ਸਕਦੀਆਂ ਪਰ ਉਹਨਾਂ ਨੇ ਸਹਿਜ ਪਾਠ ਰੱਖੇ ਹੁੰਦੇ ਨੇ ਜੀ ਉਹ ਇੰਟਰਨੈਟ 'ਤੇ ਹੀ ਸਾਡੇ ਸਹਿਜ ਪਾਠ ਨੂੰ ਸੁਣਦੇ ਨੇ ਰੋਜ਼ ਹਾਂਜੀ ਅਤੇ ਇੰਟਰਨੈਟ 'ਤੇ ਹੀ ਭੋਗ ਵੀ ਹਾਜ਼ਰੀ ਲਾਉਂਦੇ ਨੇ ਉਹ ਸੋ ਅਗਲੀ ਸੂਚਨਾ ਜੀ ਕੱਲ੍ਹ 12 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਕੈਂਪ ਵੱਡਿਆਂ ਲਈ ਨਾਮ ਸਿਮਰਨ ਅਤੇ ਆਨੰਦਮਈ ਜੀਵਨ ਕਿਸ ਤਰ੍ਹਾਂ ਬਣਾਉਣਾ ਉਹ ਹੈਗਾ ਜੀ 12 ਅਕਤੂਬਰ ਤੋਂ 18 ਤੱਕ ਕੁਝ ਨੇ ਰਜਿਸਟਰੇਸ਼ਨ ਕਰਾ ਲਈ ਆਪਣੀ ਕੱਲ੍ਹ ਮੈਂ ਦੇਖਿਆ ਸਟੇਬਲ ਲੱਗਾ ਸੀ ਲੰਗਰ ਹਾਲ ਦੇ ਪਾਸ ਅੱਜ ਵੀ ਹੋ ਰਹੀ ਹੈ ਅਤੇ ਉਹਦਾ ਸਮਾਂ ਹੈਗਾ ਸ਼ਾਮ ਨੂੰ ਰੋਜ਼ ਨੋਟ ਕਰ ਲਓ 6 ਵਜੇ ਸ਼ਾਮ ਤੋਂ 8 ਵਜੇ ਸ਼ਾਮ ਤੱਕ ਹੈਗਾ ਜਿਹੜੇ ਜਿਹੜੇ ਵੀ ਅਟੈਂਡ ਕਰ ਸਕਦੇ ਜੀ ਸਦਕੇ ਕਰੋ ਉਹ ਅਤੇ ਸ਼ਾਇਦ ਲਾਇਬ੍ਰੇਰੀ 'ਚ ਹੋਵੇ ਉਹ ਰੋਜ਼ ਉਸ ਤੋਂ ਅੱਗੇ ਚਲੀਏ 17 ਅਕਤੂਬਰ ਨੂੰ ਸੰਗਰਾਂਦ ਹੈਗੀ ਆ ਕੱਤਕ ਦੀ ਬਾਕੀ ਸੂਚਨਾਵਾਂ ਨੂੰ ਕਾਫ਼ੀ ਛੱਡ ਜਾਣੀਆਂ 1-24 ਦੀ ਕਰ ਲਵਾਂ 24 ਅਕਤੂਬਰ ਨੂੰ ਇੱਕ ਹੋਰ ਭਲਾ ਕੰਮ ਹੋਣ ਜਾ ਰਿਹਾ ਸਾਡੇ ਗੁਰੂ ਘਰ ਵਿਖੇ ਉਹ ਕਿਹੜਾ ਜੀ ਲਾਇਬ੍ਰੇਰੀ ਦੇ ਵਿੱਚ ਸਵੇਰੇ 8 ਵਜੇ ਰੈੱਡ ਕਰਾਸ ਵਾਲਿਆਂ ਨੇ ਆ ਜਾਣਾ ਉਸ ਦਿਨ ਸੈਟਰਡੇ ਆ ਸ਼ਨੀਚਰਵਾਰ ਆ ਨੋਟ ਕਰ ਲਓ ਜੀ ਉਸ ਦਿਨ ਆ ਕੇ ਆਪ ਜੀ ਨੇ ਬਲੱਡ ਡੋਨੇਟ ਕਰਨਾ ਬਲੱਡ ਦੀਆਂ ਕਈ ਕਿਸਮਾਂ ਨੇ ਅਤੇ ਇਹ ਕਿਸੇ ਨੂੰ ਜਦੋਂ ਲੋੜ ਹੋਵੇ ਤਾਂ ਲੱਭਣਾ ਪੈਂਦਾ ਵੀ ਇਹਦੀ ਕਿਸਮ ਬਲੱਡ ਦੀ ਕਿਹੜੀ ਆ ਅਤੇ ਇਹਦੇ ਨਾਲ ਦਾ ਬਲੱਡ ਸਾਡੇ ਕੋਲ ਹੈਗਾ ਡਾਕਟਰ ਲੱਭਦੇ ਆ ਕਿੱਥੋਂ ਲੈਣਾ ਰੈੱਡ ਕਰਾਸ ਤੋਂ ਲੈਣਾ ਜਾਂ ਕਿੱਥੋਂ ਲੈਣਾ ਹੈ ਸੋ ਉਸ ਵਾਸਤੇ ਆਪਾਂ ਨੂੰ ਬਲੱਡ ਬੈਂਕ ਦੇ ਵਿੱਚ ਦਾਨ ਕਰਨ ਦੀ ਲੋੜ ਹੈਗੀ ਅਤੇ ਸ਼ਨੀਚਰਵਾਰ ਆਪ ਜੀ ਨੇ ਆ ਕੇ ਪਾਣੀ ਜ਼ਿਆਦਾ ਪੀ ਕੇ ਪਾਣੀ ਜ਼ਿਆਦਾ ਪੀ ਲਓ ਤਾਂ ਛੇਤੀ ਬਲੱਡ ਜਿਹੜਾ ਹੈਗਾ ਉਹ ਹੋ ਜਾਂਦਾ ਅਤੇ ਜ਼ਰੂਰ ਆ ਕੇ ਦੇਣ ਦੀ ਕਿਰਪਾ ਕਰਨੀ ਕਿਉਂਕਿ ਇਹ ਤਕਰੀਬਨ 2 ਹਫ਼ਤਿਆਂ ਦੇ ਵਿੱਚ ਪੂਰਾ ਹੋ ਜਾਂਦਾ ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਆਉਂਦੀ ਬਿਲਕੁਲ ਕੋਈ ਵੀ ਮੈਂ ਵੀ ਬਲੱਡ ਡੋਨੇਟ ਕੀਤਾ ਸੀ ਪਹਿਲਾਂ ਵੀ ਦੱਸਿਆ ਸੀ ਸਵੇਰੇ ਸੰਗਤਾਂ ਨੂੰ ਅਤੇ ਫਰਕ ਨਹੀਂ ਪੈਂਦਾ ਕੋਈ ਵੀ ਕੰਮ ਕਾਰ 'ਚ ਜਾਂ ਹੋਰ ਕਾਸੇ 'ਚ ਕੋਸ਼ਿਸ਼ ਕਰੋ ਜ਼ਰੂਰ ਦੇਣ ਦੀ ਟੈਸਟ ਕਰਕੇ ਕਰਦੇ ਨੇ ਪਰ ਉਹ ਪਹਿਲਾਂ ਟੈਸਟ ਕਰਦੇ ਨੇ ਕਿ ਅਸੀਂ ਲੈ ਸਕਦੇ ਕਿ ਨਹੀਂ ਲੈ ਸਕਦੇ ਜੇ ਲੈ ਸਕਦੇ ਹੋਏ ਤਾਂ ਫਿਰ ਉਹਨਾਂ ਨੇ ਤੁਹਾਨੂੰ ਬਲੱਡ ਜਿਹੜਾ ਤੁਹਾਡਾ ਲੈਣਾ ਸੋ ਕਰਨੀ ਕਿਰਪਾ 24 ਅਕਤੂਬਰ ਨੂੰ ਆਪਣੇ ਗੁਰੂ ਘਰ ਹੋ ਰਿਹਾ ਇਹ ਸਾਰਾ ਕੁਛ ਲਾਇਬ੍ਰੇਰੀ ਦੇ ਵਿੱਚ ਸਵੇਰੇ 8 ਤੋਂ ਲੈ ਕੇ 2 ਵਜੇ ਤੱਕ 2 ਤੋਂ ਬਾਅਦ ਨਹੀਂ ਪਹਿਲਾਂ ਆਉਣ ਦੀ ਕੋਸ਼ਿਸ਼ ਕਰਨੀ ਜੀ ਆਪਣੇ 27 ਤਰੀਕ ਨੂੰ ਪ੍ਰਕਾਸ਼ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜੀ 3 ਅਕਤੂਬਰ ਨੂੰ ਆ ਚੱਲੀਏ ਹੁਣ ਅੱਗੇ 3 ਅਕਤੂਬਰ ਦੀ ਗੱਲ ਹੋ ਗਈ ਗੁਰਗੱਦੀ ਦੇਵ ਸਾਹਿਬ ਧੰਨ ਧੰਨ ਹਰਕ੍ਰਿਸ਼ਨ ਸਾਹਿਬ ਜੀ ਦਾ ਅਤੇ ਨਾਲ ਜੋਤੀ ਜੋਤ ਧੰਨ ਧੰਨ ਗੁਰੂ ਹਰਿਰਾਜ ਸਾਹਿਬ ਜੀ ਦਾ 8 ਨਵੰਬਰ ਨੂੰ ਆ ਗਿਆ ਜੀ ਬੰਦੀ ਛੋੜ ਦੀਵਾਲੀ ਮੈਂ ਹੁਣ ਸਮਾਂ ਨਹੀਂ ਲਾਉਣਾ ਸੂਚਨਾ ਹੁਣ ਦੱਸੀ ਜਾਂਦਾ ਅਤੇ ਦੂਰ ਚਲੇ ਚੱਲਿਆ ਹੁਣ 24 ਨਵੰਬਰ ਦੀ ਗੱਲ ਪ੍ਰਕਾਸ਼ ਆ ਰਿਹਾ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵੀ ਹਾਂਜੀ ਸੋ ਦੋਨੋਂ ਹੀ ਚੰਗੇ ਨੇ 8 ਨਵੰਬਰ ਵਾਲਾ ਵੀ ਅਤੇ 24 ਨਵੰਬਰ ਵਾਲਾ ਵੀ 8 ਨਵੰਬਰ ਲਈ ਸਾਨੂੰ ਮੱਖਣ ਜਿੰਨਾ ਮਰਜ਼ੀ ਲਿਆ ਦਿਓ ਉਹ ਕਾਫ਼ੀ ਲੱਗਦਾ ਹੁੰਦਾ ਅਤੇ ਨਾਲ ਕਿਉਂਕਿ 8 ਤੋਂ ਬਾਅਦ ਫਿਰ 9 ਨੂੰ ਵੀ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ ਨਾਲ ਉਸੇ ਪ੍ਰਸ਼ਾਦ ਵਾਲਾ ਆਟਾ ਚਾਹੀਦਾ ਅਤੇ ਰੁਮਾਲੇ ਨਹੀਂ ਲਿਆਉਣੇ ਉਸ ਪਾਸੇ ਆਪਣਾ ਪੈਸੇ ਲਾ ਕੇ ਅਤੇ ਸੇਵਾ ਕਰ ਲਓ ਬਹੁਤ ਸਾਰੇ ਪਰਿਵਾਰ ਮੱਖਣ ਦੀ ਪੇਟੀ ਪੂਰੀ ਦੇ ਦਿੰਦੇ 30 ਪਾਉਂਡ ਦੀ ਅਤੇ ਆਪ ਵੀ ਕਰ ਸਕਦੇ ਹੋ ਕੋਈ ਫਰਕ ਨਹੀਂ ਪੈਂਦਾ ਜਿੰਨੀ ਸੇਵਾ ਹੋ ਜਾਵੇ ਓਨੀ ਗੁਰੂ ਆਪ ਹੀ ਬਖਸ਼ ਕਰ ਦਿੰਦਾ ਅੱਗੇ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤਰਾਏ ਮਨ ਜਿੰਨੇ ਫਲ ਪਾਵਣਾ ਹੋਵੇ ਵਿੱਚ ਜਾਏ ਇਹ ਠੀਕ ਹੈ ਆ ਪ੍ਰਸ਼ਾਦ ਦਾ ਆਟਾ ਸਪੈਸ਼ਲ ਆ ਦੂਜਾ ਆਟਾ ਥੋੜ੍ਹਾ ਸਸਤਾ ਹੁੰਦਾ ਉਹ ਵੀ ਲਿਆਉਣ ਦੀ ਕੋਸ਼ਿਸ਼ ਕਰੀਏ ਅਤੇ ਸ਼ੋਕ ਸਭਾ ਚਾਰ ਮੈਂ ਹਾਲੇ ਦੱਸ ਨਹੀਂ ਸਕਿਆ ਸੀ, ਦੱਸਦੀ ਹੈਗੀ ਸਰ। ਹਾਂਜੀ ਠੀਕ ਹੈ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਜਥੇ ਨੂੰ 10:45 ਤੱਕ ਉਹ ਕੀਰਤਨ ਕਰਨਗੇ ਅਤੇ ਫਿਰ ਦੱਸਦੇ ਹਾਂ। ਅੱਜ ਸਾਨੂੰ ਬਾਹਰੋਂ ਜਥੇ ਲੈਣੇ ਪੈ ਗਿਆ ਇੱਕ ਜਥਾ, ਇੰਨਾ ਚੰਗਾ ਕਿ ਖਾਲਸਾ ਸਕੂਲ ਦੀ ਅੱਜ ਟੀਮ ਨੇ ਆ ਕੇ ਅਤੇ 1.25 ਘੰਟਾ ਕਵਰ ਕਰ ਜਾਣਾ। ਸਾਡੇ 5 ਜਥੇ ਜਿਹੜੇ ਨੇ ਬਾਹਰਲੇ ਪ੍ਰੋਗਰਾਮ 'ਚ ਬਿਜ਼ੀ ਨੇ, ਬੁੱਕ ਹੋਏ, ਇਸ ਕਰਕੇ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਜਿਹੜਾ ਵੀ ਪਰਿਵਾਰ ਪ੍ਰੋਗਰਾਮ ਕਰਨਾ ਚਾਹੁੰਦਾ ਉਹਨੂੰ ਉਸ ਨੂੰ ਗੁਰੂ ਉਹਨਾਂ ਦੀ ਭਾਵਨਾ ਪੂਰੀ ਕਰੇ। ਨਾ ਨਹੀਂ ਕਰਦੇ, ਨਾ ਕਰਨ ਦੀ ਲੋੜ ਹੈ, ਨਾ ਕਰਨੀ ਚਾਹੀਦੀ ਹੈ। ਸੋ 5 ਜਥੇ ਸਾਡੇ ਬਾਹਰ ਹੋਣਗੇ ਅੱਜ, ਅਤੇ ਇੱਕ ਜਥਾ ਅਸੀਂ ਭਾਈ ਸਾਹਿਬ ਸਿਮਰਜੀਤ ਸਿੰਘ ਜੀ ਦਾ ਲਿਆਂਦਾ ਅੱਜ ਇੱਥੇ। ਇੰਨਾ ਚੰਗਾ ਕਿ ਸਾਨੂੰ ਦੋ ਦੀ ਲੋੜ ਨਹੀਂ ਪਈ, ਇੱਕ ਨਾਲ ਚੱਲ ਜਾਣਾ ਕੰਮ। ਆਓ ਹੁਣ ਕੀਰਤਨ ਸਰਵ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: तेरी शरण मेरे दीन दयाल, सुख सागर मेरे गुरु गोपाला कर कृपा नानक गुण गावे। राखो शर्म असाड़ी जीव जिथे नाम जपिए प्रप्यारे, से अस्थल सोयन चोबारे, हे पाई ओ हिरदा रूपी कर होए, संसार रूपी कर होए। जिथे भी उस माल प्रो दी सिलसिला हो रही है ओ था पवित्र है, सो इनिक सेवा प्रवान करनी हुई है भुला चुका दिखी मा। आओ अगले प्रोग्राम सरण करी दी। वाहेगुरु जी का खालसा, वाहेगुरु जी की फतेह।
1: तुमरी शरण तुम्हारी आसा, तुमरी सजन सुहेले, राखो राखन हार दयाला नान करके गोले। तन तन श्री ग्रंथ साहिब जी राही दरबार दियां हाइयां भर के कथा कीर्तन सरण करके बख्शां लहरी परम सकार जो सात संगत जीव। वाहेगुरु जी का खालसा, वाहेगुरु जी की फतेह। ਇਹ ਸਨ ਭਾਈ ਸਾਹਿਬ ਪ੍ਰਸ਼ਪਾਲ ਸਿੰਘ ਜੀ ਨੇ ਕੀਰਤਨ ਜਥਾ, ਜਿਨ੍ਹਾਂ ਨੇ ਆਪਣੀ ਰਾਹੀ ਬਾਣੀ ਦੇ ਰਸਪਿੰਤ ਨੇ ਕੀਰਤਨ ਸਰਨ ਕਵਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਸੂਚਨਾਵਾਂ ਜਲਦੀ ਜਲਦੀ, ਜਿਹੜੇ ਘਰਾਂ 'ਚ ਆਪਾਂ ਨੇ ਸਹਿਜ ਪਾਠ ਰੱਖੇ ਸੀ ਅਤੇ ਨਾਲ ਪ੍ਰਬੰਧਕ ਕਮੇਟੀ ਵੱਲੋਂ ਜੋ ਚੱਲ ਰਿਹਾ ਸੀ ਇੱਥੇ ਸਹਿਜ ਪਾਠ, ਉਹ ਅਤੇ ਉਹਨਾਂ ਸਾਰਿਆਂ ਦੇ ਭੋਗ ਪੈਣਗੇ ਜੀ 25 ਅਕਤੂਬਰ ਨੂੰ ਐਤਵਾਰ ਨੂੰ 10 ਵਜੇ ਮੇਨ ਹਾਲ 'ਚ ਇੱਥੇ ਜੀ। ਅਤੇ ਉਸ ਤੋਂ ਅੱਗੇ ਚੱਲੀਏ, ਸੰਗਰਾਂਦ 17 ਤਰੀਕ ਨੂੰ ਆ ਰਹੀ ਜੀ ਕੱਥਕ ਦੀ, ਐਸ ਆਉਂਦੇ ਹਫ਼ਤੇ ਦੇ ਵਿੱਚ ਸ਼ਨਿਚਰਵਾਰ ਨੂੰ। ਬਾਕੀ ਸੂਚਨਾਵਾਂ ਮੈਂ ਸਾਰੀਆਂ ਛੱਡ ਜਾਣੀਆਂ, ਇੱਕ ਦੋ ਕਰ ਲਵਾਂ। ਬੰਦੀ ਛੋੜ ਭਾਵ ਦੀਵਾਲੀ ਹੈਗੀ ਹੈ ਜੀ 8 ਨਵੰਬਰ ਨੂੰ, ਅਤੇ ਸੰਤ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਆ ਰਿਹਾ ਜੀ ਨਵੰਬਰ ਦੇ 24 ਨੂੰ, ਅਤੇ ਨਾਲ ਸ਼ੋਕ ਸਮਾਚਾਰ ਖਾਲਸਾ ਸਕੂਲ ਦਾ ਇੱਕ ਬਹੁਤ ਹੀ ਵਧੀਆ ਸੇਵਾਦਾਰ ਭਾਈ ਮਹਿੰਦਰ ਸਿੰਘ ਕੱਲ੍ਹ ਪੂਰੇ ਹੋ ਗਏ ਨੇ, ਉਹਨਾਂ ਦੇ ਫਿਊਨਰਲ ਦੇ ਵਾਸਤੇ ਸੇਵਾ ਕਰਨ ਲਈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ। ਹੁਣ ਗੁਰੂ ਨਾਨਕ ਖਾਲਸਾ ਸਕੂਲ ਦੇ ਬੱਚੇ ਬੱਚੀਆਂ ਨੇ ਕੀਰਤਨ ਦਾ ਸਮਾਂ ਲਿਆ ਹੈਗਾ ਅੱਜ 12 ਵਜੇ ਤੱਕ। ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਆਪਣੇ ਨਰਿੰਦਰਪਾਲ ਸਿੰਘ ਜੀ ਨੂੰ ਕਿ ਉਹ ਸਟੇਜ ਸੰਭਾਲਣਗੇ, ਕਿਉਂਕਿ ਉਹ ਇੰਚਾਰਜ ਨੇ ਕੀਰਤਨ ਦੇ। ਅਤੇ ਆਓ ਹੁਣ ਮੈਂ ਉਹਨਾਂ ਨੂੰ ਬੇਨਤੀ ਕਰਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਹੁਣ ਕੁਛ ਸਮੇਂ ਲਈ ਆਪ ਜੀ ਦੇ ਸਨਮੁੱਖ ਖਾਲਸਾ ਸਕੂਲ ਦੇ ਬੱਚੇ ਕੀਰਤਨ ਦੀ ਹਾਜ਼ਰੀ ਭਰਨਗੇ। ਇਸ ਸਾਲ ਦਾ ਇਹ ਪਹਿਲਾ ਕੀਰਤਨ ਬੱਚਿਆਂ ਦਾ ਹੋਏਗਾ। ਬੱਚਿਆਂ ਦੇ ਮਨ 'ਚ ਬੜਾ ਹੀ ਚਾਅ ਹੈ ਔਰ ਸਵੇਰ ਦੇ ਪਹੁੰਚੇ ਹੋਣ ਤਿਆਰੀ ਕਰਦੇ ਹਨ। ਕਾਫੀ ਹਫ਼ਤਿਆਂ ਦੀ ਤਿਆਰੀ ਐਕਚੁਅਲੀ ਚੱਲ ਰਹੀ ਹੈ, ਬਟ ਅੱਜ ਸਵੇਰੇ ਕਾਫੀ ਪਹਿਲੇ ਪਹੁੰਚੇ ਹਨ ਕਿਉਂਕਿ ਟਾਈਮ ਉਸੇ ਹਿਸਾਬ ਨਾਲ ਸੀ ਸਵੇਰ ਦਾ। ਸੋ ਜਿਹੜੀ ਕਲਾਸ ਤੁਹਾਡੇ ਸਾਹਮਣੇ ਬੈਠੀ ਹੈ, ਇਹ ਭੈਣ ਜੀ ਮੀਨੂ ਕੌਰ ਜੀ ਦੀ ਕਲਾਸ ਹੈ ਅਤੇ ਇਹਨਾਂ ਬੱਚਿਆਂ ਨੇ ਸਿਰਫ ਸ਼ਬਦ ਪੜ੍ਹਨਾ ਹੈ। ਬਿਸਰ ਗਈ ਸਬਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਸੋ ਇਹ ਰਾਗ ਕਾਨੜਾ ਦੇ ਵਿੱਚ ਉਚਾਰ ਕੀਤਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ ਅਤੇ ਉਸੇ ਰਾਗ ਦੇ ਵਿੱਚ ਇਹਨਾਂ ਨੇ ਗਾਇਨ ਕਰਨਾ ਹੈ। ਤਾਲ ਤਬਲੇ ਦੇ ਤਾਲ ਤੀਨ ਤਾਲ ਹੈ। ਬੱਚੇ ਜੋ ਸਟੇਜ 'ਤੇ ਬੈਠੇ ਹਨ, ਗੁਰਕੀਰਤ ਕੌਰ, ਮੇਹਰ ਸਿੰਘ, ਅਨਾਇਆ ਕੌਰ, ਅਲੀਸ਼ਾ ਕੌਰ, ਅਲੀਸ਼ਾ ਇਸ ਐਬਸੈਂਟ ਆਈ ਥਿੰਕ, ਅਤੇ ਅਕਾਲਜੋਤ ਸਿੰਘ ਜੋੜੀ ਦੇ ਸੇ ਭਾਈ ਸਾਹਿਬ, ਇਹ ਜਿਹੜਾ ਮਾਈਕ ਉੱਤੇ ਕਰ ਲਓ।

0: ਆਓ ਬੱਚੋ ਸ਼ੁਰੂ ਕਰੋ ਜੀ, ਵੀ ਆਰ ਰੈਡੀ, ਪਤੇ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਹੁਣ ਅਗਲੀ ਕਲਾਸ ਬੱਚਿਆਂ ਦੀ ਹੈ ਭੈਣ ਜੀ ਕਮਲ ਕੌਰ ਜੀ ਦੀ। ਇਹਨਾਂ ਬੱਚਿਆਂ ਨੇ ਸ਼ਬਦ ਜੋ ਗਾਇਨ ਕਰਨਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਸਦਾ ਸੰਭਾਲੇ। ਸਾਰਿਆਂ ਬੱਚਿਆਂ ਨੂੰ ਬੇਨਤੀ ਹੈ ਜਿਹੜੇ ਕੀਰਤਨ ਕਰਕੇ ਗਏ ਹਨ ਕਿ ਸੰਗਤ ਵਿੱਚ ਬੈਠਣਗੇ ਅਤੇ ਨਾਲ ਹਿੱਸਾ ਪਾਣਗੇ ਬਾਕੀਆਂ ਦੇ, ਬਾਕੀ ਗਰੁੱਪਸ ਦੇ ਕੀਰਤਨ ਦੇ ਵਿੱਚ।

ਕਲਾਸ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬਹੁਤ ਵੱਡੀ ਹੈ। ਸਭ ਨਾਲ ਛੋਟੇ ਉਮਰ ਦੇ ਬੱਚੇ ਹਨ, ਇਹਨਾਂ ਦਾ ਪਹਿਲਾ ਵਾਰ ਹੋਏਗਾ ਕਿ ਸਟੇਜ 'ਤੇ ਆ ਕੇ ਇਹਨਾਂ ਨੇ ਕੀਰਤਨ ਕਰਨਾ ਹੈ। ਜਦ ਤੱਕ ਬੱਚੇ ਸਟੇਜ 'ਤੇ ਬੈਠਦੇ ਹਨ, ਮੈਂ ਇਹਨਾਂ ਦੇ ਨਾਂ ਆਪ ਜੀ ਨਾਲ ਸਾਂਝੇ ਕਰਾਂ।

ਹਾਂਜੀ ਸਤਿੰਗ ਜੋ ਬੱਚੇ ਸਟੇਜ 'ਤੇ ਪਹੁੰਚ ਚੁੱਕੇ ਹਨ, ਗੁਰਨੀਤ ਕੌਰ, ਜਪਮਨ ਕੌਰ, ਮਿਸ਼ਾ ਸਿੰਘ, ਸੁਹੀਲਾ ਕੌਰ, ਆਰਿਆ ਕੌਰ, ਗੁਰਜੋਤ ਕੌਰ, ਬਲਰਾਜ ਸਿੰਘ, ਤ੍ਰਿਸ਼ਾ ਕੌਰ ਅਤੇ ਕੀਰਤਜੋਤ ਕੌਰ, ਤਬਲਾ ਦੇ ਸੰਗ ਕਰ ਰਹੇ ਹਨ ਸਿਦਕ ਸਿੰਘ ਅਤੇ ਨਾਲ ਅਕਾਲਜੋਤ ਸਿੰਘ। ਸਾਰਿਆਂ ਨੂੰ ਬੇਨਤੀ ਹੈ ਬੱਚਿਆਂ ਨੂੰ ਕਿ ਜਿਹੜੇ ਰਹਾਉ ਦੀ ਤੁਕਾਂ ਹਨ ਤੁਸੀਂ ਵੀ ਸਾਰਿਆਂ ਨੇ ਮਿਲ ਕੇ ਬੱਚਿਆਂ ਦੇ ਨਾਲ, ਸਟੇਜ ਵਾਲੇ ਬੱਚਿਆਂ ਦੇ ਨਾਲ ਕੀਰਤਨ ਕਰਨਾ ਹੈ। ਇੱਕ ਵਾਰੀ ਮਨ 'ਚ ਦੁਬਾਰਾ ਜਰਾ ਤੈਨੂੰ ਦੁਹਰਾਓ ਜੋ ਮੈਂ ਸੰਗ ਪੰਕਤੀਆਂ ਬੋਲੀਆਂ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਕੈਨ ਯੂ ਸੇ ਐਵਰੀਬਾਡੀ ਪਲੀਜ਼ ਸੰਗਤ ਬੱਚਿਓ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਸਦਾ ਸੰਭਾਲੇ। ਦੀਜ਼ ਆਰ ਟੂ ਪੰਕਤੀਜ਼ ਜਿਹੜੇ ਬੱਚੇ ਸਟੇਜ ਤੋਂ ਰਿਪੀਟ ਕਰਨਗੇ, ਸੋ ਤੁਸੀਂ ਵੀ ਨਾਲ ਨਾਲ ਇਹਨਾਂ ਦੇ ਬੋਲਣਾ ਹੈ। ਕਮਲ ਜੀ ਰੈਡੀ ਰੈਡੀ ਹੈ ਕਹਿੰਦੇ? ਹਾਂਜੀ ਬੱਚੋ ਸ਼ੁਰੂ ਕਰੋ ਜੀ, ਫਤਿਹ ਬੁਲਾਓ।

ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ, ਵੱਡਾ ਗਰੁੱਪ ਸੀ, ਪਰ ਸਾਰਿਆਂ ਨੇ ਮਿਲ ਕੇ ਇੱਕ ਸੁਰ ਦੇ ਵਿੱਚ ਕੀਰਤਨ ਸ਼ਬਦ ਪੜਿਆ ਹੈ। ਬੱਚਿਆਂ ਨੇ ਨਾਲ ਜਸਨ ਨੋਟ ਕਿਤਾਬ ਜੀ ਨੇ ਤਾਨਾ ਵੀ ਗਾਈਆਂ, ਜਿਹੜੀਆਂ ਕਿ ਕਾਫੀ ਅਭਿਆਸ ਦੇ ਨਾਲ ਬੱਚਿਆਂ ਨੂੰ ਆਉਂਦੀਆਂ ਹਨ। ਸੋ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਅਤੇ ਉਹਨਾਂ ਦੇ ਟੀਚਰਸ ਦਾ, ਕਮਲ ਕੌਰ ਅਤੇ ਅਨੂਪ ਕੌਰ ਜੀ ਦਾ। ਹੁਣ ਮੈਂ ਬੇਨਤੀ ਕਰਾਂਗਾ ਅਗਲੇ ਗਰੁੱਪ ਨੂੰ, ਭਾਈ ਉਪਕਾਰ ਸਿੰਘ ਜੀ ਦੇ ਕਲਾਸ ਦੇ ਬੱਚੇ ਉਸੇ ਤੇ ਆਉਣਗੇ। ਆ ਜਾਓ ਬੱਚਿਓ, ਇਹਨਾਂ ਬੱਚਿਆਂ ਨੇ ਸ਼ਬਦ ਪੜ੍ਹਨਾ ਹੈ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਗੁਰੂ ਸਾਹਿਬ ਇਸ ਸਾਨੂੰ ਸਿੱਖਿਆ ਦੇ ਰਹੇ ਹਨ ਕਿ ਸਾਧ ਸੰਗਤ ਦੇ ਵਿੱਚ ਆ ਕੇ ਬੈਠਣ ਨਾਲ ਸਾਨੂੰ ਜੈਲਸੀ ਸਾਡੀ ਖਤਮ ਹੋ ਜਾਂਦੀ ਹੈ। ਸੋ ਸਾਨੂੰ ਸਾਰਿਆਂ ਨੂੰ ਸੰਗਤ ਕਰਨ ਦੀ ਲੋੜ ਹੈ ਤਾਂ ਜੋ ਚੰਗੇ ਗੁਣ ਸਾਡੇ ਵਿੱਚ ਸੰਗਤ ਕਰਨ ਦੇ ਨਾਲ ਹੀ ਆ ਜਾਣ, ਸਾਡੇ 'ਚ ਪ੍ਰਵੇਸ਼ ਕਰ ਜਾਣ।

ਜਿਹਨਾਂ ਬੱਚਿਆਂ ਨੇ ਸਟੇਜ 'ਤੇ ਜੋ ਬੈਠੇ ਹਨ ਉਹਨਾਂ ਦੇ ਨਾਂ ਹਨ ਗੁਰਸੰਗਤ ਸਿੰਘ, ਜੀਤ ਕੌਰ, ਗੁਰਫਤਿਹ ਸਿੰਘ, ਮਿਹਰਜੋਤ ਸਿੰਘ, ਕਲਿਆਣਜੀਤ ਸਿੰਘ ਸਰੋਤੇ, ਕਲਿਆਣ ਸਿੰਘ ਅਤੇ ਜੋੜੀ ਅਤੇ ਅਚਰਜ ਸਿੰਘ। ਇਹ ਸ਼ਬਦ ਰਾਤ ਕਾਨੜਾ ਦੇ ਵਿੱਚ ਗੁਰੂ ਮਹਾਰਾਜ ਗੁਰੂ ਪੰਚਮ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਉਸੇ ਰਾਗ ਦੇ ਵਿੱਚ ਬੱਚਿਆਂ ਨੇ ਪੜ੍ਹਨਾ ਹੈ ਅਤੇ ਤਾਲ ਤਬਲੇ ਦੇ ਤਾਲ ਤੀਨ ਤਾਲ।

0: parte.
1: Bole sunihas. Bahut bahut dhanwad bachyan da. Pan ji paisa upar singh di class de bachche san. So bahut bahut dhanwad. Hun agla shabd jo bachyan ne padhna hai oh ਬੀਬੀ ਸੁਰਿੰਦਰ ਕੌਰ ਜੀ ਦੀ ਕਲਾਸ ਦੇ ਬੱਚੇ ਹਨ ਉਹਨਾਂ ਨੂੰ ਬੇਨਤੀ ਕਰਾਂਗਾ ਸਟੇਜ ਤੇ ਆਉਣ ਪੇਰੈਂਟਸ ਪਲੀਜ਼ ਹੈਲਪ ਕਰ ਦੇਣ ਬੱਚਿਆਂ ਨੇ ਸ਼ਬਦ ਜੋ ਗਾਇਨ ਕਰਨਾ ਹੈ ਉਹਨਾਂ ਦੀ ਰਾਹ ਦੀ ਤੁਕਾਂ ਹਨ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਨ ਸੁਮਤ ਚਿਤ ਪ੍ਰੀਤਮ ਪਾਵੋ ਰਾਗ ਬਿਲਾਵਲ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਤੇ ਤਬਲੇ ਦੇ ਤਾਲ ਤਿੰਨ ਤਾਲ ਬੱਚੇ ਜੋ ਸਟੇਜ ਤੇ ਪਹੁੰਚ ਚੁੱਕੇ ਹਨ ਉਹਨਾਂ ਦੇ ਨਾਂ ਹਨ ਮੇਹਰ ਕੌਰ ਏਕਮ ਕੌਰ ਜਸ ਮਰਿਆ ਕੌਰ ਸਚਲੀਨ ਕੌਰ ਨੂਰ ਕੌਰ ਅਭਿਗਤ ਕੌਰ ਤੇ ਤਬਲੇ ਤੇ ਬੱਚਾ ਅਚਰਜ ਸਿੰਘ ਹਾਂਜੀ ਬੱਚਿਓ ਪਤੇ ਬੁਲਾਓ
2: ਵਾਹਿਗੁਰੂ ਜੀ ਕਾ ਖਾਲਸਾ

0: Sate.
1: Sate Aka. ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਹੁਣ ਬੇਨਤੀ ਕਰਾਂਗਾ ਭੈਣ ਜੀ ਰਣਜੀਤ ਕੌਰ ਜੀ ਦੀ ਕਲਾਸ ਦੇ ਬੱਚਿਆਂ ਨੂੰ ਕਿ ਉਹ ਸਟੇਜ 'ਤੇ ਆਉਣ। ਸਾਧ ਸੰਗਤ, ਇਹਦੇ 'ਚ ਬਹੁਤ ਸਾਰੇ ਬੱਚੇ ਜੋ ਤੁਸੀਂ ਦੇਖ ਰਹੇ ਹੋ ਸਟੇਜ 'ਤੇ ਪਹਿਲੀ ਵਾਰ ਪਹੁੰਚੇ ਹਨ, ਅਤੇ ਕਾਫੀ ਗੁਰੂ ਦੀ ਕਿਰਪਾ ਦੇ ਨਾਲ ਕੌਨਫੀਡੈਂਸ ਦੇ ਨਾਲ ਇਹਨਾਂ ਨੇ ਸ਼ਬਦ ਪੜ੍ਹੇ ਹਨ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਸਟੇਜ 'ਤੇ ਜ਼ਰੂਰ ਆਉਣ ਤਾਂ ਜੋ ਇਹਨਾਂ ਦੇ ਵਿੱਚ ਸਟੇਜ ਕੌਨਫੀਡੈਂਸ ਵਧੇ ਅਤੇ ਸੰਗਤ ਦੇ ਸਨਮੁੱਖ ਕੀਰਤਨ ਕਰ ਸਕਣ। ਕਿਉਂ ਅਲਟੀਮੇਟ ਗੋਲ ਸਕੂਲ ਦਾ ਇਹੀ ਹੈ ਕਿ ਬੱਚੇ ਕੀਰਤਨ ਇੰਡੀਪੈਂਡੈਂਟਲੀ ਆਪ ਆਪਣੇ ਘਰਾਂ 'ਚ ਜਾਂ ਸੰਗਤ ਦੇ ਵਿੱਚ ਬਹਿ ਕੇ ਕਰ ਸਕਣ। ਸੋ ਹੁਣ ਇਹਨਾਂ ਬੱਚਿਆਂ ਨੇ ਜੋ ਸ਼ਬਦ ਗਾਇਨ ਕਰਨਾ ਹੈ, ਪਿਸਰ ਗਈ ਸਭ ਤਾਤ ਫਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਬੱਚੀਆਂ ਜਿਨ੍ਹਾਂ ਨੇ ਸਟੇਜ 'ਤੇ ਬੈਠ ਰਹੀਆਂ ਹਨ, ਜਸਲੀਨ ਕੌਰ, ਰਹਿਮਤ ਕੌਰ, ਜੀਆ ਕੌਰ, ਗੁਰ ਰਹਿਮਤ ਕੌਰ, ਪਾਵਨੀ ਕੌਰ, ਕਰਮਜੀਤ ਕੌਰ, ਪ੍ਰਿਆ ਕੌਰ, ਮੇਹਰ ਕੌਰ, ਔਰ ਤਬਲੇ 'ਤੇ ਸਿਦਕ ਸਿੰਘ ਅਤੇ ਮੇਹਰ ਸਿੰਘ।

Yes.

ਬੀਬੀ ਰਣਜੀਤ ਕੌਰ ਜੀ ਆਪ ਬੜੇ ਚੰਗੇ ਕੀਰਤਨੀ ਹਨ ਔਰ ਸੰਗਤ ਦੇ ਵਿੱਚ ਆਮ ਕੀਰਤਨ ਕਰਦੇ ਹਨ ਸੋ ਬੱਚਿਆਂ ਨੂੰ ਲੀਡ ਕਰਨਗੇ।

0: ਹਾਂਜੀ ਫਤਿਹ ਬੁਲਾਓ ਜੀ।
1: ਵਾਹਿਗੁਰੂ
0: ਹਾਂਜੀ ਸ਼ੁਰੂ ਕਰੋ ਜੀ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਬਹੁਤ ਬਹੁਤ ਧੰਨਵਾਦ ਬੱਚਿਆਂ ਦਾ, ਹਾਂਜੀ ਦਾ, ਕੋਟਾਨ ਕੋਟ ਸ਼ੁਕਰ ਹੈ ਗੁਰੂ ਮਹਾਰਾਜ ਦਾ ਜਿਹਨਾਂ ਨੇ ਬੱਚਿਆਂ ਪਾਸੋਂ ਕੀਰਤਨ ਦੀ ਸੇਵਾ ਲਈ ਅਤੇ ਉਹਨਾਂ ਦੇ ਚਰਨਾਂ ਕਮਲਾਂ 'ਚ ਅਰਦਾਸ ਹੈ ਕਿ ਬੱਚਿਆਂ ਨੂੰ ਇਸ ਤਰ੍ਹਾਂ ਹੀ ਕੀਰਤਨ ਨਾਲ ਜੋੜੀ ਰੱਖਣ, ਸਾਨੂੰ ਸਾਰੇ ਸੇਵਾਦਾਰਾਂ ਨੂੰ ਹਿੰਮਤ ਬਖਸ਼ਣ, ਸੋਝੀ ਬਖਸ਼ਣ, ਤਾਂ ਜੋ ਇਸ ਸੇਵਾ ਦੇ ਵਿੱਚ ਲੱਗੇ ਰਹੀਏ। ਸੋ ਇਹਦੇ ਨਾਲ ਹੀ ਬੱਚਿਆਂ ਦੇ ਕੀਰਤਨ ਦੀ ਸਮਾਪਤੀ ਹੈ। ਸਤਿ ਸੰਗਤ ਜੀ, ਹੁਣ ਆਓ ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਬਰ ਛੇਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਖਾਲਸਾ, ਗੁਰੂ ਨਾਨਕ ਖਾਲਸਾ ਸਕੂਲ ਦੇ ਬੱਚੇ ਜਿਹਨਾਂ ਨੇ ਸਾਨੂੰ ਸਾਰਿਆਂ ਨੂੰ ਕੀਰਤਨ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ, ਬੱਚਿਆਂ ਦੇ ਅਤੇ ਉਹਨਾਂ ਦੇ ਪੇਰੈਂਟਸ ਅਤੇ ਉਹਨਾਂ ਦੇ ਟੀਚਰਸ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਨੂੰ ਭਾਈ ਰਸ਼ਪਾਲ ਸਿੰਘ ਜੀ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਨਰਸਿੰਗ ਅਤੇ ਵੋਕੇਸ਼ਨਲ ਪ੍ਰੋਗਰਾਮਸ ਦੇ ਵਾਸਤੇ ਸਾਨੂੰ ਉਸਦੇ ਪ੍ਰਬੰਧਕ ਕਮੇਟੀ ਨੇ ਜਿਹੜੇ ਹੈ ਉਹ ਸਕਾਲਰਸ਼ਿਪ ਅਪਰੂਵ ਕੀਤੇ ਹੈ, ਜਿਹੜੇ ਇਹਦੀ ਲਾਸਟ ਡੇ ਅਕਟੂਬਰ 15 ਹੈ, ਔਰ ਉਹ ਫਾਰਮਸ ਜਿਹੜੇ ਹੈ ਉਹ ਸਾਨੂੰ ਉਸਦੇ ਗੁਰਦੁਆਰਾ .org ਦੇ ਉੱਤੇ ਹੈ। ਸੋ ਅਗਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਉਹਨੂੰ ਫਿਲ ਕਰਕੇ ਸਬਮਿਟ ਕਰ ਸਕਦੇ ਹਾਂ। ਅਕਟੂਬਰ 12 ਤੋਂ 18 ਤੱਕ ਗੁਰਮਤ ਕੈਂਪ ਜਿਹੜਾ ਹੈਗਾ ਉਹ ਵੱਡਿਆਂ ਵਾਸਤੇ ਹੋਣ ਜਾ ਰਿਹਾ ਹੈ, ਅਡਲਟਸ ਵਾਸਤੇ, ਜਿਹਦੇ ਵਿੱਚ ਨਾਮ ਸਿਮਰਨ ਅਤੇ ਜਿਹੜੀ ਬੈਟਰ ਲਾਈਫ ਦੇ ਵਾਸਤੇ ਜਿਹੜੇ ਵੀ ਉਪਰਾਲੇ ਕੀਤੇ ਜਾਣਗੇ ਉਹ ਬੀਬੀ ਬਲਜੀਤ ਸਿੰਘ ਜੀ ਕਰਵਾਉਣਗੇ। ਉਹਨਾਂ ਦਾ ਟਾਈਮ ਰਹੇਗਾ 6 ਤੋਂ ਲੈ ਕੇ 8 ਵਜੇ ਤੱਕ। 17 ਤਰੀਕ ਨੂੰ ਕੱਤਕ ਦੀ ਸੰਗਰਾਂਦ ਹੈ ਅਤੇ 23 ਤਰੀਕ ਨੂੰ ਜਨਮ ਦਿਨ ਬਾਬਾ ਬੁੱਢਾ ਜੀ ਦਾ ਹੈ। 24 ਤਰੀਕ ਨੂੰ ਰੈੱਡ ਕ੍ਰਾਸ ਜਿਹੜੀ ਹੈ ਬਲੱਡ ਡੋਨੇਸ਼ਨ ਵਾਸਤੇ ਆ ਰਹੀ ਹੈ, ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ। 27 ਤਰੀਕ ਨੂੰ ਪ੍ਰਕਾਸ਼ ਗੁਰੂ ਰਾਮਦਾਸ ਜੀ ਦਾ ਹੈ ਅਤੇ ਨਵੰਬਰ 3 ਨੂੰ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਹੈ ਅਤੇ ਜੋਤੀ ਜੋਤ ਗੁਰੂ ਸਤਵੇਂ ਗੁਰੂ ਜੀ ਦਾ ਹੈ। 8 ਤਰੀਕ ਨੂੰ ਬੰਦੀ ਛੋੜ ਦਿਵਸ ਹੈ ਤੇ 24 ਤਰੀਕ ਨੂੰ ਪ੍ਰਕਾਸ਼ ਗੁਰੂ ਨਾਨਕ ਦੇਵ ਜੀ ਦਾ ਹੈ। ਇੰਨੀ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਾਇਓੜ ਭਾਗੀ ਨਾਮ ਨਾ ਜਪੈ ਤੇ ਆਤਮ ਘਾਤੀ ਮਾਤ ਗਰਭ ਮੈਂ ਤੁਮਹੀ ਪ੍ਰਤਪਾਲਕ ਮਿਰਤ ਮੰਡਲ ਇੱਕ ਤੋਂ ਹੀ ਤੇ ਅਵਸਥਾ ਕੀ ਬਣਾਉਣੀ ਹੈ ਰਸਨਾ ਜਪਤੀ ਤੂੰ ਹੀ ਵਾਹਿਗੁਰੂ ਜੀ ਕਾ ਖਾਲਸਾ
1: ਭਾਈ ਸਿਮਰਨ ਸਿੰਘ ਜੀ ਖਾਲਸਾ ਆਪ ਜੀ ਨੂੰ ਕੀਰਤਨ ਸਰਵਨ ਕਰਵਾਉਣਗੇ 1 ਵਜੇ ਤੱਕ, ਪਰ ਜਦ ਤੱਕ ਭਾਈ ਸਾਹਿਬ ਆਉਂਦੇ ਹਨ ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ, ਨਾਲੇ ਸਾਡੇ ਕੋਲ ਥੋੜੇ ਜਿਹੇ ਬੁਲਾਰੇ ਵੀ ਹਨ। ਸੋ ਨਰਸਿੰਗ ਤੇ ਵੋਕੇਸ਼ਨਲ ਕੋਰਸਿਸ ਵਾਸਤੇ ਜਿਹੜੇ ਸਕਾਲਰਸ਼ਿਪ ਅਪਰੂਵ ਕੀਤੇ ਗਏ ਹੈ ਉਹਨਾਂ ਦੀ ਡੈਡਲਾਈਨ ਅਕਟੂਬਰ 15 ਹੈ, ਔਰ ਜਿਹੜੇ ਫੋਨਸ ਹੈ ਉਹ ਸੈਨ ਜੋਸੇ ਗੁਰਦੁਆਰਾ .org ਦੇ ਉੱਤੇ ਅਵੇਲੇਬਲ ਹਨ। ਅਕਟੂਬਰ 12 ਤੋਂ 18 ਤੱਕ ਗੁਰਮਤ ਕੈਂਪ ਜਿਹੜਾ ਹੈਗਾ ਉਹ ਅਡਲਟਸ ਵਾਸਤੇ ਹੋਣ ਜਾ ਰਿਹਾ ਹੈ, ਔਰ ਉਹਦੇ ਟਾਈਮਿੰਗ ਰਹੇਗੇ 6 ਤੋਂ 8 ਵਜੇ ਤੱਕ, ਔਰ ਉਹ ਬੀਬੀ ਬਲਜੀਤ ਕੌਰ ਜੀ ਲੀਡ ਕਰਨਗੇ। ਕੱਤਕ ਦੀ ਸੰਗਰਾਂਦ ਜਿਹੜੀ ਹੈ ਉਹ 17 ਤਰੀਕ ਨੂੰ ਹੈ, ਤੇ ਜਨਮ ਦਿਨ ਬਾਬਾ ਬੁੱਢਾ ਜੀ ਦਾ 23 ਅਕਤੂਬਰ ਨੂੰ ਹੈ। ਰੈੱਡ ਕਰਾਸ ਜਿਹੜੀ ਹੈ ਬਲੱਡ ਡੋਨੇਸ਼ਨ ਵਾਸਤੇ ਅਕਤੂਬਰ 24 ਨੂੰ ਆ ਰਹੀ ਹੈ 8 ਤੋਂ ਲੈ ਕੇ 2 ਵਜੇ ਤੱਕ। ਜੇ ਆਪ ਜੀ ਇੰਟਰਸਟਿਡ ਹੋ ਤਾਂ ਆਪ ਜ਼ਰੂਰ ਜੋ ਹੈ ਬਲੱਡ ਡੋਨੇਸ਼ਨ ਵਾਸਤੇ ਬਲੱਡ ਦੇ ਸਕਦੇ ਹੈ ਤਾਂ ਕਿ ਲਾਈਫ ਸੇਵ ਕੀਤੀਆਂ ਜਾਣ। 23 ਤਰੀਕ ਨੂੰ ਪ੍ਰਕਾਸ਼ ਗੁਰੂ ਰਾਮਦਾਸ ਜੀ ਦਾ ਹੈ, ਤੇ ਨਵੰਬਰ 3 ਨੂੰ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਜੋਤੀ ਜੋਤ ਗੁਰੂ ਹਰ ਰਾਏ ਜੀ ਦਾ ਹੈ। ਬੰਦੀ ਛੋੜ ਦਿਵਸ ਜਿਹੜਾ 8 ਨਵੰਬਰ ਨੂੰ ਹੈ, ਤੇ ਪ੍ਰਕਾਸ਼ ਗੁਰੂ ਨਾਨਕ ਦੇਵ ਜੀ ਦਾ 24 ਨਵੰਬਰ ਨੂੰ ਹੈ। ਇਹ ਸੂਚਨਾ ਇਸ ਟਾਈਮ ਲਈ। ਹੁਣ ਭਾਈ ਸਾਡੇ ਫਾਈਨੈਂਸ ਡਿਪਾਰਟਮੈਂਟ ਦੇ ਚੇਅਰਪਰਸਨ ਕਿਰਪਾਲ ਸਿੰਘ ਅਟਵਾਲ ਆਪ ਜੀ ਨਾਲ ਫਾਈਨੈਂਸ਼ੀਅਲ ਡਿਟੇਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੇ ਨਾਲ ਪਿਛਲੇ ਮਹੀਨੇ ਸਪਟੰਬਰ ਦਾ ਗੁਰਦੁਆਰਾ ਸਾਹਿਬ ਦਾ ਫਾਈਨੈਂਸ਼ੀਅਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਪਿਛਲੇ ਮਹੀਨੇ ਆਪਣੇ ਦੋ ਮੇਜਰ ਖਰਚੇ ਸੀਗੇ, ਇੱਕ ਤੇ 31 ਰਾਗ ਕੀਰਤਨ ਦਰਬਾਰ ਤਕਰੀਬਨ $26,000 ਉੱਤੇ ਖਰਚਾ ਆਇਆ। ਦੂਸਰਾ ਮੇਨ ਆਪਣਾ ਖਰਚਾ ਜਿਹੜਾ ਸੀਗਾ ਇੰਸ਼ੋਰੈਂਸ ਦਾ, ਹਰ 3 ਮਹੀਨੇ ਬਾਅਦ ਆਪਾਂ ਨੂੰ ਤਕਰੀਬਨ $25,000 ਦਾ ਬਿੱਲ ਆ ਜਾਂਦਾ, ਜਿਹਦੇ ਵਿੱਚ ਫਾਇਰ ਇੰਸ਼ੋਰੈਂਸ ਹੁੰਦੀ ਆ, ਅੰਬਰੇਲਾ ਇੰਸ਼ੋਰੈਂਸ ਹੁੰਦੀ ਆ, ਅਤੇ ਵਰਕਰ ਕਾਮ ਇੰਸ਼ੋਰੈਂਸ ਹੁੰਦੀ ਹੈਗੀ ਆ। ਅਤੇ ਬਾਕੀ ਦੇ ਖਰਚੇ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ, ਪੂਰੀ ਡਿਟੇਲ ਮੈਂ ਪ੍ਰੋਵਾਈਡ ਕੀਤੀ ਹੈਗੀ ਸਕਰੀਨ 'ਤੇ, ਤੁਸੀਂ ਦੇਖ ਸਕਦੇ ਆ।

0: ਯਾ ਸਰ ਟੋਟਲ ਆਪਣਾ ਪਿਛਲੇ ਮਹੀਨੇ ਦਾ ਤਕਰੀਬਨ 2,39,000 ਤਕਰੀਬਨ 2.5 ਲੱਖ ਤੋਂ ਥੋੜਾ ਜਿਹਾ ਘੱਟ ਰਹਿ ਗਿਆ, ਇੰਨਾ ਆਪਣਾ ਖਰਚਾ ਹੋਇਆ। ਪਰ ਉਹਦੇ ਮੈਂ 31 ਰਾਗ ਬਾਰੇ ਪਹਿਲਾਂ ਦੱਸ ਦਾਂ ਵੀ ਆਪਣਾ ਖਰਚਾ ਜ਼ਰੂਰ ਹੋਇਆ 26,000, ਪਰ ਨਰਿੰਦਰ ਪਾਲ ਨੇ ਤਕਰੀਬਨ ਉਹਨੇ ਬਾਹਰੋਂ ਇਕੱਠੇ ਕਰ ਲਏ ਹੈਗੇ ਆ ਜਿਹੜੇ ਆਪਣੀ ਇਨਕਮ ਦੇ ਵਿੱਚ ਆ ਗਏ ਹੈਗੇ ਆ। ਅੱਗੇ ਚਲੇ ਜੀ, ਸੋ ਇਹ ਹੁਣ ਆਪਣੇ ਹੈਗੇ ਆਪਣੀ ਜਿਹੜੀ ਗੁਰੂ ਘਰ ਦੀ ਇਨਕਮ ਹੋਈ ਹੈਗੀ, ਅਸੀਂ ਦੇਖ ਸਕਦੇ ਹਾਂ ਕਿੱਥੋਂ ਕਿੱਥੋਂ ਇਨਕਮ ਆਉਂਦੀ ਹੈਗੀ ਆ। ਜਿਹੜਾ ਬੈਂਕ ਟੂ ਬੈਂਕ ਡੋਨੇਸ਼ਨ ਹੈ ਇਹਦੇ ਵਿੱਚ 40,000 ਡਾਲਰ ਚੜ੍ਹਦੀ ਕਲਾ ਫਾਊਂਡੇਸ਼ਨ ਨੇ ਦਿੱਤਾ ਆਪਣੇ ਸਕਾਲਰਸ਼ਿਪ ਪ੍ਰੋਗਰਾਮ ਜਿਹੜਾ ਚੱਲਦਾ। 18,000 ਡਾਲਰ ਇੱਕ ਗੋਪਤ ਭੇਟਾ ਆਈ ਹੈਗੀ ਆ, ਉਹ ਵੀ ਸਕਾਲਰਸ਼ਿਪ ਵਾਸਤੇ ਆਈ ਹੈਗੀ ਆ। 750 ਡਾਲਰ ਤਕਰੀਬਨ ਜਿਹੜਾ ਉਦੋਂ ਵੈਸੇ ਜਿਹੜੇ ਸੰਗਤ ਬੈਂਕ ਟੂ ਬੈਂਕ ਭੇਜਦੀ ਹੈਗੀ ਆ। ਬਾਕੀ ਦੇ ਖਰਚੇ ਤੁਸੀਂ ਦੇਖ ਸਕਦੇ ਹਾਂ, ਆਪਣਾ ਟੋਟਲ ਪਿਛਲੇ ਮਹੀਨੇ ਦਾ 4 ਲੱਖ ਤੋਂ ਉੱਪਰ ਹੋਇਆ ਹੈਗਾ। ਅਤੇ ਜੇ ਆਪਾਂ ਉਹਦੇ ਵਿੱਚੋਂ ਆਪਣੀ ਜਿਹੜੀ ਖਰਚਾ ਘਟਾ ਦਈਏ, ਤਕਰੀਬਨ 2 ਲੱਖ ਡਾਲਰ ਆਪਾਂ ਕੰਸਟਰਕਸ਼ਨ ਅਕਾਊਂਟ ਵਿੱਚ ਪਾਇਆ ਹੈਗਾ। ਸੋ ਕਾਫੀ ਸੰਗਤਾਂ ਨੇ ਆਨਲਾਈਨ ਸੈਟਅਪ ਕੀਤਾ ਹੈਗਾ। ਲਾਸਟ ਪੇਜ ਤੇ ਚੱਲ ਜਾਓ। ਕਾਫੀ ਅਨੋਨੀਮਸ ਡੋਨੇਸ਼ਨ ਤੇ ਸੰਗਤ ਕਾਫੀ, ਕੋਈ 10,000 ਕੋਈ 5,000 ਦੇ ਰਿਹਾ ਹੈਗਾ। ਇੱਕ ਸਾਡੇ ਵਿੱਚ ਅੱਜ ਹਰਜਿੰਦਰ ਸਿੰਘ ਕਾਹਲੋਂ ਸਾਡੇ ਅੰਕਲ ਬੈਠੇ ਹੈਗੇ ਆ, ਉਹਨਾਂ ਨੇ ਉਹਨਾਂ ਦੇ ਰਿਸ਼ਤੇਦਾਰ ਇੰਗਲੈਂਡ ਵਿੱਚ ਆ, ਉਹਨਾਂ ਨੂੰ ਉਹਨਾਂ ਨੇ ਸੰਪਰਕ ਕੀਤਾ ਕਿ ਸੈਨੋਸ ਦੇ ਗੁਰੂ ਘਰ ਨਵੀਂ ਬਿਲਡਿੰਗ ਬਣ ਰਹੀ ਆ, ਤੁਸੀਂ ਉਹਦੇ ਵਿੱਚ ਹਿੱਸਾ ਪਾਓ। ਉਹਨਾਂ ਨੇ ਉੱਥੋਂ £1,100 ਭੇਜਿਆ ਆਪਣੇ ਗੁਰੂ ਘਰ ਵਾਸਤੇ ਜਿਹੜਾ ਕੰਸਟਰਕਸ਼ਨ ਦੇ ਵਿੱਚ ਲੱਗਣਾ ਹੈਗਾ। ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਮੈਂ ਇਹ ਫੀਲ ਕਰਦਾ ਵੀ ਸਾਰੀ ਸੰਗਤ ਦਾ ਹਿੱਸਾ ਇਹ ਬਿਲਡਿੰਗ ਵਿੱਚ ਪੈਣਾ ਚਾਹੀਦਾ। ਜਿੰਨਾ ਵੀ ਤੁਸੀਂ ਆਪਣੀ ਸਮਰੱਥਾ ਦੇ ਹਿਸਾਬ ਨਾਲ ਕਰ ਸਕਦੇ ਹਾਂ ਜ਼ਰੂਰ ਕਰੋ। ਆਪਣੇ ਕੋਲ ਵੱਡੇ ਵੱਡੇ ਡੋਨਰ ਵੀ ਹੈਗੇ ਆ, ਪਰ ਸੰਗਤ ਦੀ ਭੇਟਾ ਜਿਹੜੀ ਲੱਗਣੀ ਵਿੱਚ ਬਹੁਤ ਜ਼ਰੂਰੀ ਹੈਗੀ ਆ। ਇਹ ਬਿਲਡਿੰਗ ਬਣ ਜਾਣੀ ਆ, ਸੰਗਤ ਦੇ ਕਈ ਮੈਂਬਰ ਹੈਗੇ ਜਿਹੜੇ ਕੋਈ ਰੁਕਾਵਟ ਪਾਉਣੀ ਚਾਹੁੰਦੇ ਆ, ਪਰ ਮੈਨੂੰ ਇਹ ਵੀ ਯਕੀਨ ਆ ਵੀ ਗੁਰੂ ਸਮਰੱਥ ਆ, ਇਹ ਤੋਂ ਉੱਪਰ ਉਹ ਹੋ ਨਹੀਂ ਸਕਦੇ। ਬਿਲਡਿੰਗ ਬਣਨੀ ਪੈਣੀ ਆ। ਮੈਂ ਅਰਦਾਸ ਕਰਦਾ ਕਿ ਉਹ ਵੀ ਆਪਣੇ ਸਹੀ ਰਾਹ 'ਤੇ ਆ ਜਾਣ ਤਾਂ ਕਿ ਆਪਣਾ ਗੁਰੂ ਘਰ ਜਲਦੀ ਤੋਂ ਜਲਦੀ ਜਿਹੜੀਆਂ ਨਵੀਆਂ ਬਿਲਡਿੰਗ ਆ ਉਹ ਬਣ ਜਾਣ ਅਤੇ ਆਪਾਂ ਉਹਨਾਂ ਨੂੰ ਵਰਤ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਸੀਂ ਕਿਰਪਾਲ ਸਿੰਘ ਜੈਟਵਾਲ, ਸਾਡੇ ਫਾਈਨੈਂਸ ਦੇ ਚੇਅਰਪਰਸਨ, ਜਿਨ੍ਹਾਂ ਨੇ ਆਪ ਜੀ ਨਾਲ ਲਾਸਟ ਮੰਥ ਦੀਆਂ ਜਿਹੜੀਆਂ ਫਾਈਨੈਂਸ ਦੀ ਡਿਟੇਲ ਸ਼ੇਅਰ ਕੀਤੀਆਂ ਹਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਕੀਰਤਨ ਸਰਵਨ ਕਰੀਏ ਭਾਈ ਸਾਹਿਬ ਜੀ ਕੋਲੋਂ। ਵਾਹਿਗੁਰੂ ਜੀ ਕਾ। ਅੱਛਾ, ਆਮ ਸੋਰੀ, ਸਾਡੇ ਪ੍ਰੈਜ਼ੀਡੈਂਟ ਭੁਪਿੰਦਰ ਸਿੰਘ ਜੀ ਢਿੱਲੋਂ ਨੇ ਆਪ ਜੀ ਨਾਲ 2 ਮਿੰਟ ਸਾਂਝੇ ਕਰਨੇ ਹਨ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ, ਘਰ ਤੁਸੀਂ ਕੀਰਤਨ ਸੁਣਨ ਆਏ ਹੋ। ਪਰ ਜਿਹੜੀ ਕਿਰਪਾਲ ਤੁਹਾਨੂੰ ਫਾਈਨੈਂਸ ਦੀ ਰਿਪੋਰਟ ਦੇ ਕੇ ਗਿਆ ਹੈਗਾ, ਇਹ ਬਹੁਤ ਜ਼ਰੂਰੀ ਆ ਕਿ ਅੱਜ ਕੱਲ੍ਹ ਬਿੱਲ ਜਿਹੜੇ ਆ ਸਾਡੇ ਕੰਸਟਰਕਸ਼ਨ ਦੇ ਬੜੇ ਤੇਜ਼ੀ ਨਾਲ ਆ ਰਹੇ ਆ, ਕੰਮ ਵੀ ਬੜੇ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈਗਾ। ਇਹ ਆਪਣੇ ਸਾਊਥ ਹਾਲ ਦੇ ਵਿੱਚ ਜਿਹੜੇ ਗਾਰਡਰ ਤਿਆਰ ਹੈਗੇ ਆ, ਦੇ ਆਰ ਰੈਡੀ ਟੂ ਗੋ ਅਪ। ਸੋ ਕੱਲ੍ਹ ਤੋਂ ਲਾ ਕੇ 5-4 ਦਿਨਾਂ ਵਿੱਚ ਯੂ ਵਡ ਸੀ ਕਿ ਗਾਰਡਰ ਇੱਧਰ ਵੀ ਪੈ ਰਹੇ ਆ। ਅਤੇ ਦੂਸਰੀ ਸਾਈਡ ਨੌਰਥ ਸਾਈਡ ਦੇ ਉੱਤੇ ਲੱਕੜ ਦਾ ਕੰਮ, ਲੱਕੜ ਆਈ ਪਈ ਆ, ਉਹਦਾ ਕੰਮ ਸ਼ੁਰੂ ਹੋ ਜਾਣਾ। ਤਾਂ ਤੁਸੀਂ ਰੀਲ ਗੁਰਦੁਆਰੇ ਦੀ ਦੋਨਾਂ ਹਾਲਾਂ ਦੀ ਸ਼ੇਪ ਦੇਖੋਗੇ। ਸੋ ਜ਼ਰੂਰ ਆਪਣੇ ਸੰਗਤ, ਚਾਹੇ ਆਪਣੇ ਪਰ ਮਹੀਨੇ ਜਿਹੜਾ ਕਟਾਉਂਦੇ ਹੈਗੇ ਆ ਉਹਦੇ 'ਚ ਹਿੱਸਾ ਪਾਓ, ਜਾਂ ਤੁਸੀਂ 1 ਟਾਈਮ ਡੋਨੇਸ਼ਨ ਦੇ ਕੇ ਆਪਣਾ ਆਪਣਾ ਸਾਰੇ ਹਿੱਸਾ ਪਾਓ, ਕਿਉਂਕਿ ਸੰਗਤ ਇਜ਼ ਦੀ ਮੋਸਟ ਇੰਪੋਰਟੈਂਟ ਪਾਰਟ, ਜਿਹੜਾ ਕਿ ਹਰ ਇੱਕ ਤਿਲ ਫੁੱਲ ਦੇ ਨਾਲ ਜਿਹੜੀ ਗੁਰੂ ਘਰ ਬਣਦੇ ਆ ਉਹੀ ਸਕਸੈਸਫੁਲ ਹੁੰਦੇ ਆ, ਉਹੀ ਸਾਰਾ ਚੱਲਦੇ ਹੈਗੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਭੁਪਿੰਦਰ ਸਿੰਘ ਜੀ ਢਿੱਲੋਂ ਸਾਰੇ ਅਪਡੇਟਸ ਦੇਣ ਵਾਸਤੇ। ਹੁਣ ਅਸੀਂ ਆਓ ਭਾਈ ਸਾਹਿਬ ਜੀ ਕੋਲ ਕੀਰਤਨ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੋਂ ਦੀ ਸਮੂਹ ਸੰਗਤ ਤੇ ਕਮੇਟੀ ਵੱਲੋਂ ਸਾਡਾ ਪਿਆਰਾ ਸਿੰਘ ਜੀ ਨੂੰ ਸਨਮਾਨ ਕਰਨ ਲਈ ਆਪ ਜੀ ਪਾਸੋਂ ਆਗਿਆ ਮੰਗਦਾ, ਜੇ ਇਹਨਾਂ ਨੇ ਇਸ ਗੁਰੂ ਘਰ ਦੇ ਅੰਦਰ ਬਹੁਤ ਸੇਵਾ ਕੀਤੀ ਹੈ ਅਤੇ ਕਰੀ ਜਾਂਦੇ ਨੇ, ਨਾਲ ਹੁਣ ਇਹ ਸੰਥਿਆ ਵਾਲਿਆਂ ਦੇ ਨਾਲ ਵੀ ਹੈਗੇ, ਉਹਨਾਂ ਦੀ ਟੀਮ 'ਚ ਵੀ, ਅਤੇ ਇੱਥੇ ਵੀ ਜਿਹੜੀ ਭੰਨ ਤੋੜ ਮਾੜੀ ਮੋਟੀ ਵੀ ਹੋਏ, ਉਹ ਲੱਕੜੀ ਦਾ ਕੰਮ ਸਾਰਾ ਸਭ ਜਾਣਦੇ ਨੇ ਉਹ। ਨਾਲ ਉਹਨਾਂ ਨੇ ਇੱਕ ਹੋਰ ਕੰਮ ਕੀਤਾ ਜੀ, ਸੀਨੀਅਰ ਦੇ ਲਈ, ਸਿੱਖਾਂ ਲਈ ਸਿਟੀ ਦੀ ਜਿਹੜੀਆਂ ਦੌੜਾਂ ਹੋਈਆਂ ਪਰਸੋਂ ਚੌਥ, ਉਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀਨੀਅਰ ਦੇ ਗਰੁੱਪ ਦੇ ਵਿੱਚ, ਅਤੇ ਉਹ ਦੇਖ ਲਓ ਵੀ ਮਰਾਥਨ ਦੇ ਵਿੱਚੋਂ ਫਸਟ ਆਏ ਆ। ਸੋ ਆਪਾਂ ਜਕਾਰਾ ਛੱਡੀਏ ਪਹਿਲਾਂ ਤਾਂ ਇੱਕ ਭਾਈ ਸਾਹਿਬ ਇਹਨਾਂ ਦੇ ਪਾਸ, ਇਹਨੂੰ ਬੇਨਤੀ ਆ ਜਾਓ ਤੁਸੀਂ ਵੀ ਇੱਧਰ, ਆਪਾਂ ਮੈਂਬਰ ਨਹੀਂ ਪਰ ਆਪਾਂ ਸਨਮਾਨ ਕਰਨ ਲਈ ਸਾਰੇ ਇੱਕੋ ਹੀ ਹਾਂ ਜੀ, ਬਾਕੀ ਕੋਈ ਬਾਕੀ ਸੰਗਤ ਦਾ

0: যুগ যুগ অটল সাহেব তন তন শ্রী গুরু গ্রন্থ সাহেবজী মহারাজ সতগুরাং দি পাবন পবিত্র মিঠি নিঘি গোদি দা আনন্দ মান রহী গুরু প্যারি সাধ সঙ্গ জিও ওয়াহিগুরু জি কা খালসা ওয়াহিগুরু জি কি ফতেহ। সঙ্গ জি কাল শাম নু 6 তো 8 বজে এক হফতা লগাতার 2 ঘন্টে দে সমাগম হোনগে তো 7 দিনা দা ক্যাম্প হোয়েগা আনন্দময় জীবন। সো কিস তরহ আসি আজ দে জীবন দে বিচ আনন্দময় জীবন জি পাইয়ে আনন্দ আনন্দ সব কো কহে আনন্দ গুরু তে জানিয়া। সো শ্রী গুরু গ্রন্থ সাহিব জি দি বাণী সানু জীবন জীবন দি কলা সিখাউঁদি হে কি কিস তরহ আসি এক ব্লিসফুল স্টেট দে বিচ রহিণা হে। আপনে কাম ভি করনে নে, পরিবার ভি পালনে নে, জব বিজনেস সব কুছ, তো আজ দা দৌড় ভাগ দা জীবন ভি হে, ওদে বিচ অন্দরোঁ কিভাবে স্টেবল রহিণা হে, সি শান্ত রহিণা হে। সো 7 দিনা দে অন্দর অন্দর কোই কৃষ্ণা নি হোবেগা, লেকিন 7 দিনা দে অন্দর অন্দর মন বদল যাবেগা, সোচ বদল যায়েগি, সুভাব বদল যাবেগা, নেগেটিভ থিঙ্কিং পজিটিভ হো যাবেগি, ঢেন্দিয়াঁ কলা বালী সোচ চড়দিয়াঁ কলা বালী হো যায়েগি। ਜਦੋਂ ਗੁਰਬਾਣੀ ਵਿੱਚੋਂ ਅਸੀਂ ਸਮਝਾਂਗੇ ਇਹ ਸਾਨੂੰ ਰਿਸ਼ਤੇ ਮਾਤਾ ਪਿਤਾ ਪਤੀ ਪਤਨੀ ਬੱਚੇ ਸਕੇ ਸੰਬੰਧੀ ਇਹ ਬਿਨਾਂ ਕਾਰਨ ਕੋਈ ਨਹੀਂ ਮਿਲਿਆ। ਫਿਰ ਆਪਣੇ ਅਸੀਂ ਕਰਮਾਂ ਦਾ ਵੀ ਧਿਆਨ ਰੱਖਾਂਗੇ ਕਿਉਂਕਿ ਮਹਾਰਾਜ ਕਹਿੰਦੇ ਨੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਸੋ ਰੋਜ਼ ਇੱਕ ਇੱਕ ਦਿਨ ਆਪਣਾ ਟੋਪਿਕ ਹੋਇਆ ਕਰੇਗਾ, ਗੁਰਬਾਣੀ ਦੇ ਵਿੱਚੋਂ ਇੱਕ ਟੋਪਿਕ ਦੇ ਉੱਤੇ ਵਿਚਾਰਾਂ ਕਰਾਂਗੇ, ਉਹਨੂੰ ਸਮਝਾਂਗੇ, ਜੀਵਨ ਦੇ ਵਿੱਚ ਢਾਲਾਂਗੇ। ਤੁਸੀਂ ਐਕਸਪੀਰੀਅੰਸ ਕਰਕੇ ਦੇਖੋ ਸੰਗਤ ਜੀ, ਮਨ ਬਦਲ ਕੇ ਹੀ ਰਹੇਗਾ, ਨੈਗੇਟਿਵ ਥਿੰਕਿੰਗ ਪੋਜ਼ਿਟਿਵ ਹੋ ਕੇ ਹੀ ਰਹੇਗੀ, ਢੈਂਦੀਆਂ ਕਲਾਂ ਵਾਲੀ ਸੋਚ ਚੜ੍ਹਦੀਆਂ ਕਲਾਂ ਵਾਲੀ ਹੋ ਕੇ ਰਹੇਗੀ। ਤੋ ਆਪ ਜੀ ਨੂੰ ਕਿਹਾ ਕੋਈ ਕ੍ਰਿਸ਼ਮਾ ਨਹੀਂ ਹੋਵੇਗਾ 7 ਦਿਨਾਂ ਦੇ ਅੰਦਰ ਅੰਦਰ, ਕ੍ਰਿਸ਼ਮਾ ਵੀ ਹੋ ਜਾਏਗਾ। ਕਿਉਂਕਿ 7 ਦਿਨ ਜਦੋਂ ਲਗਾਤਾਰ ਅਸੀਂ 2-2 ਘੰਟੇ ਬੈਠ ਕੇ ਸੰਗਤ ਕਰਨੀ ਹੈ, ਨਾਮ ਸਿਮਰਨ ਅਭਿਆਸ ਕਰਨਾ ਹੈ, ਤੋ ਸਭ ਦੇ ਅਕਾਊਂਟ ਵਿੱਚ ਪੁੰਨ ਜਮ੍ਹਾਂ ਹੋ ਜਾਣੇ ਨੇ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਪੁੰਨ ਜਮ੍ਹਾਂ ਕਰਿਆ ਕਰੋ। ਮਹਾਰਾਜ ਪੁੰਨ ਜਮ੍ਹਾਂ ਕਰਕੇ ਕੀ ਹੋਵੇਗਾ? ਮਹਾਰਾਜ ਕਹਿੰਦੇ ਪੁੰਨ ਪ੍ਰਤਾਪਨ ਬਾਟ ਜੈਤ ਧੁੰਨ ਪਾਪਨ ਕੇ ਉਹ ਪੁੰਜ ਖਪੇਗੇ। ਜਿੱਦਾਂ ਜਿੱਦਾਂ ਤੇਰੇ ਪੁੰਨ ਵਧੀ ਹੈ, ਤੇਰੀ ਜੈ ਜੈ ਜੈ ਜੈਕਾਰ ਹੋਣ ਲੱਗ ਜਾਏਗੀ। ਆ ਬਾਹਰਲੀ ਦੁਨੀਆਂ ਵਾਲੀ ਜੈ ਜੈਕਾਰ ਦੀ ਨਹੀਂ ਗੱਲ ਕਰ ਰਿਹਾ, ਇਹ ਤਾਂ ਵਡਿਆਈਆਂ ਫਸਾ ਲੈਂਦੀਆਂ ਨੇ। ਜੈ ਜੈਕਾਰ ਹੋਵੇਗੀ ਤੇਰੀ ਮਾਇਆ ਦੇ ਉੱਤੇ, ਤੇਰੀ ਔਗਣਾਂ ਦੇ ਉੱਤੇ, ਤੇਰੀ ਵਿਕਾਰਾਂ ਦੇ ਉੱਤੇ, ਔਰ ਪਾਪਨ ਕੇ ਉਹ ਪੁੰਜ ਖਪੇਗੇ। ਤੇਰੇ ਜਿੰਨੇ ਪਾਪ ਮਾੜੇ ਕਰਮ ਨੇ ਉਹ ਸਾਰੇ ਭੱਜ ਜਾਣਗੇ। ਤੋ ਸੰਗਤ ਜੀ, ਹੁਣ ਜ਼ਿਆਦਾ ਸਮਾਂ ਨਹੀਂ ਲੈਣਾ, ਬਸ ਆਪ ਜੀ ਨੂੰ ਇਹੀ ਬੇਨਤੀ ਹੈ, ਕੱਲ੍ਹ ਸ਼ਾਮ ਤੋਂ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ 6 ਤੋਂ 8 ਵਜੇ ਤੱਕ 2 ਘੰਟੇ ਸਾਹਮਣੇ ਨੌਰਥ ਹਾਲ ਵਿੱਚ ਆਪਣੇ ਸਮਾਗਮ ਹੋਇਆ ਕਰਨਗੇ। ਤੁਸੀਂ ਪਰਿਵਾਰਾਂ ਸਮੇਤ ਆਵੋ। ਹਾਂਜੀ, ਅੱਛਾ, ਸਕੂਲ ਲਾਇਬ੍ਰੇਰੀ ਦੇ ਵਿੱਚ ਕਹਿ ਰਹੇ ਨੇ, ਉੱਥੇ ਹੋਇਆ ਕਰਨਗੇ। ਸੋ ਆਪ ਜੀ ਪਰਿਵਾਰਾਂ ਸਮੇਤ ਸਾਰੇ ਜਾਣੇ ਉੱਥੇ ਆਓ, ਹਾਜ਼ਰੀਆਂ ਭਰੋ, ਤਾਂ ਕਿ ਆਨੰਦਮਈ ਜੀਵਨ ਅਸੀਂ ਜੀ ਪਾਈਏ, ਸਾਡੇ ਪਰਿਵਾਰਾਂ ਦੇ ਮੈਂਬਰ ਵੀ ਹੱਸਦੇ ਖੇਡਦੇ, ਅਸੀਂ ਸਾਰੇ ਜਾਣੇ ਨਾਮ ਬਾਣੀ ਦੇ ਨਾਲ ਜੁੜੀਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੰਗਤ ਜੀ, ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ ਐਨ ਬੀਬੀ ਬਲਜੀਤ ਕੌਰ ਜੀ, ਅੱਜ ਇਹਨਾਂ ਨੇ ਸਾਨੂੰ ਆਉਣ ਵਾਲੇ ਸਮਾਗਮ ਦੇ ਬਾਰੇ ਰੂਬਰੂ ਕਰਾਇਆ ਹੈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕਥਾ ਸਰਵਣ ਕਰਦੇ ਹਾਂ। ਇਹਨਾਂ ਦਾ ਟਾਈਮ ਰਹੇਗਾ 1:40 ਮੰਚ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ ਗੁਰ ਪੂਰਾ ਜਿਨ ਸਿਮਰਿਆ

ਸ ਜਤ ਪਹਾਰਾ ਧੀਰਜ

மிருத்தித்திட்டால் கடிய சப்த சச்சி டக்கசால்

0: ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰੀ ਨਦਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤ ਸੰਗਤ ਜੀ, ਆਪ ਜੀ ਵਡਭਾਗੀ ਹੋ, ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਗੁਰਬਾਣੀ ਦਾ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਆਂ ਪਾਸੋਂ ਸ਼ਬਦ ਕੀਰਤਨ ਆਪ ਜੀ ਨੇ ਸਰਵਨ ਕੀਤਾ। ਉਪਰੰਤ ਆਓ ਕੁਝ ਸਮੇਂ ਲਈ ਜੋ ਲੜੀਵਾਰ ਜਪ ਬਾਣੀ ਦੀ ਵਿਚਾਰ ਚੱਲ ਰਹੀ ਹੁਕਮ ਹੋਇਆ, ਹੁਕਮ ਮੁਤਾਬਕ ਜੋ ਪਾਵਨ ਪਵਿੱਤਰ ਬਚਨਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਵਨ ਬਚਨ ਜਗਤ ਤਾਰਕ ਪਿਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਰੀ ਜਪ ਬਾਣੀ ਦੀ ਪੌੜੀ ਉਚਾਰਨ ਕੀਤੀ ਹੈ। ਇਸ ਪੌੜੀ ਅੰਦਰ ਜੋ ਅਧਿਆਤਮਕ ਜੀਵਨ ਬਖਸ਼ਿਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਆਓ ਸਾਰੇ ਮਿਲ ਕੇ ਵਿਚਾਰ ਕਰੀਏ। ਜਤ ਪਾਹਾਰਾ ਧੀਰਜ ਸੁਨਿਆਰ, ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਕਿ ਜਤ ਨੂੰ ਪਹਾਰਾ ਬਣਾ। ਪਹਾਰਾ ਕੀ ਹੈ? ਸੋਨੇ ਦੇ ਕੰਮ ਕਰਨ ਵਾਲੇ ਸੁਨਿਆਰ ਦੀ ਦੁਕਾਨ ਜਿਹੜੀ ਭਰੀ ਹੁੰਦੀ ਗਹਿਣਿਆਂ ਦੇ ਨਾਲ, ਮਨੁੱਖ ਦੇ ਵਾਸਤੇ ਸਤਿਗੁਰਾਂ ਨੇ ਸਮਝਾਇਆ ਕਿ ਜਤ ਹੈ। ਹੁਣ ਸੁਨਿਆਰ ਦੀ ਦੁਕਾਨ ਸੋਨੇ ਦੇ ਗਹਿਣਿਆਂ ਨਾਲ ਸਜੀ ਤੇ ਇੱਥੋਂ ਜਤ ਦਾ ਅਸੀਂ ਪਰਿਭਾਸ਼ਾ ਕੀ ਸਮਝੀਏ? ਜਤ ਦੀ ਗੁਰੂ ਪੰਥ ਪ੍ਰਚਲਿਤ ਹੋਣ ਤੋਂ ਪਹਿਲਾਂ ਜਿਹੜੀ ਜਤ ਦੀ ਵਿਆਖਿਆ ਮਿਲਦੀ ਉਹ ਇਹ ਹੈ ਕਿ ਜਿਸ ਮਨੁੱਖ ਨੇ ਬਿੰਦ ਸੰਭਾਲ ਲਏ ਉਹ ਜਤੀ ਕਹਿਲਾਇਆ। ਪਰ ਗੁਰਬਾਣੀ ਵਿੱਚ ਸਤਿਗੁਰਾਂ ਨੇ ਬਚਨ ਕੀਤਾ ਭਈ ਬਿੰਦ ਰਾਖ ਜਿਉਂ ਤਰੀਏ ਭਾਈ, ਬਿੰਦ ਰੱਖਣ ਦੇ ਨਾਲ ਕੋਈ ਜੇ ਜਤੀ ਹੋ ਸਕਦਾ ਤੇ ਬਾ ਕਮਾਲ ਉਦਾਹਰਣ ਦਿੱਤੀ, ਖੁਸਰੇ ਕਿਉਂ ਨਾ ਪਰਮ ਗਤ ਪਾਈ। ਦੁਨੀਆ ਅੱਜ ਵੀ ਆਖਦੀ ਹੈ ਡੰਕੇ ਦੀ ਚੋਟ ਤੇ ਕਿ ਖੁਸਰੇ ਦੀ ਗਤੀ ਨਹੀਂ ਹੁੰਦੀ, ਬਿੰਦ ਤੇ ਉਹਨੇ ਵੀ ਸਾਰੀ ਜ਼ਿੰਦਗੀ ਆਪਣਾ ਸੰਭਾਲੇ ਆਈ ਹੈ। ਬਿੰਦ ਦੇ ਰੱਖਣ ਦੇ ਨਾਲ ਸਪਸ਼ਟ ਹੋ ਗਿਆ ਇਹ ਬਚਨਾਂ ਰਾਹੀਂ ਕਿ ਕੋਈ ਜਤੀ ਨਹੀਂ ਹੋ ਸਕਦਾ। ਤੇ ਪਹਿਲੀਆਂ ਪੰਕਤੀਆਂ ਦੇ ਵਿੱਚ ਜਤ ਦੀ ਵਿਆਖਿਆ ਕੀਤੀ ਹੈ, ਇਹਨੂੰ ਹੋਰ ਵੀ ਵਿਸਥਾਰ ਦਿੱਤਾ ਜਾ ਸਕਦਾ। ਸਤਿਗੁਰਾਂ ਨੇ ਜਤ ਦੀ ਵਿਆਖਿਆ ਇੱਦਾਂ ਵੀ ਕੀਤੀ ਹੈ, ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ, ਮਨ ਦੇ ਵਿੱਚ ਕਰਤੇ ਲਈ ਪ੍ਰੀਤ ਹੋਵੇ ਤੇ ਜ਼ੁਬਾਨ ਦੇ ਉੱਤੇ ਕਦੀ ਵੀ ਮਿਥਿਆ ਬੋਲ ਨਾ ਆਵੇ। ਐਸਾ ਕੋਈ ਗੁਰੂ ਦਾ ਪਿਆਰਾ ਜਤੀ ਹੋ ਸਕਦਾ? ਫਿਰ ਇੱਥੇ ਹੀ ਬਸ ਨਹੀਂ, ਪਰਤ੍ਰਿਆ ਰੂਪ ਨਾ ਪੇਖੈ ਨੇਤਰ। ਅਸਲ ਜਤ ਦੀ ਨਿਸ਼ਾਨੀ ਇਹ ਵੀ ਹੈ, ਸਤਿਗੁਰ ਸਮਝਾਉਂਦੇ ਕਿ ਆ ਜਿਹੜੇ ਨੇਤਰ ਨੇ ਨਾ, ਇਹ ਪਰਾਈ ਇਸਤਰੀ ਨੂੰ ਵਿਕਾਰੀ ਦ੍ਰਿਸ਼ਟੀ ਨਾਲ ਕਦੇ ਨਾ ਤੱਕਣ। ਜਿਹੜਾ ਨਜ਼ਰ ਨਾਲ ਦ੍ਰਿਸ਼ਟੀ ਨਾਲ ਵਿਕਾਰੀ ਨਜ਼ਰ ਦੇ ਰਾਹੀਂ ਤੱਕਦਾ ਪਰ ਇਸਤਰੀ ਨੂੰ, ਗੁਰੂ ਕੇ ਪਿਆਰੇ ਉਹ ਜਤੀ ਨਹੀਂ ਹੈ। ਕਿਉਂਕਿ ਮਨੁੱਖ ਦੀ ਜਿਹੜੀ ਸੋਚ ਹੈ ਨਾ, ਜਦੋਂ ਤੱਕ ਕਿ ਅਸੀਂ ਦੇਖ ਕੇ ਸੋਚਦੇ ਹਾਂ ਉਹੀ ਪਾਪ ਹੈ, ਅਸਲ ਵਿੱਚ ਉਹ ਪਾਪ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰ ਬਾਰ ਇਹ ਸਮਝਾਇਆ ਗਿਆ ਕਿ ਜਤੀ ਦੀ ਪਰਿਭਾਸ਼ਾ ਦੁਨੀਆਂ ਦੇ ਲੋਕੋ ਇਹ ਨਹੀਂ ਹੈ ਕਿ ਬਿੰਦ ਨੂੰ ਰੱਖ ਲਓ ਤੁਸੀਂ ਜਤੀ ਹੋ ਗਏ। ਅਗਰ ਬਿੰਦ ਰੱਖੀਆਂ ਗੁਰਬਾਣੀ ਦੱਸ ਰਹੀ ਹੈ ਜਤ ਆਉਂਦਾ ਤੇ ਫਿਰ ਤੇ ਹਰ ਖੁਸਰਾ ਵੀ ਜਤੀ ਹੈ। ਖੰਡਨ ਕਰ ਦਿੱਤਾ ਬਾਣੀ ਨੇ, ਆਓ ਗੁਰੂ ਨਾਨਕ ਸਾਹਿਬ ਕੀ ਸਮਝਾਉਣਾ ਚਾਹੁੰਦੇ ਹਨ। ਜਤ ਪਾਹਾਰਾ, ਜਤ ਨੂੰ ਬਣਾ ਗੁਰਸਿੱਖਾ ਸੁਨਾਰ ਦੀ ਦੁਕਾਨ, ਧੀਰਜ ਸੁਨਿਆਰ ਤੇ ਉਸ ਦੁਕਾਨ ਵਿੱਚ ਜਿਹੜਾ ਬੈਠੇ, ਜੱਤ ਦੀ ਦੁਕਾਨ ਵਿੱਚ ਜਿਹੜਾ ਬੈਠੇਗਾ ਉਹ ਸੁਨਾਰ ਕੌਣ ਹੋਵੇ? ਸੁਨਾਰ ਹੈ ਧੀਰਜ, ਤੇ ਧੀਰਜ ਜਿਹੜੀ ਹੈ ਇਦਾਂ ਨਹੀਂ ਆਉਂਦੀ। ਇਹ ਨਾਲ ਨਾਲ ਥੋੜਾ ਥੋੜਾ ਮੈਂ ਸੰਖੇਪ ਵਿਆਖਿਆ ਕਰਦੇ ਹਾਂ। ਜਦੋਂ ਅਸਾਂ ਗ੍ਰਿਸ਼ਤੀ ਲੋਕਾਂ ਦੇ ਘਰਾਂ ਵਿੱਚ ਕੋਈ ਦੁਖਾਂਤ ਵਾਪਰਦਾ, ਵੈਸੇ ਹੁੰਦਾ ਤੇ ਰੱਬ ਦਾ ਹੁਕਮ ਹੀ ਹੈ। ਦੁਖਾਂਤ ਤੋਂ ਮੇਰਾ ਨਜ਼ਰੀਆ ਇਹ ਸੀ ਕਿ ਜਦੋਂ ਕੋਈ ਮੌਤ ਹੋ ਜਾਏ, ਸਾਡਾ ਕੋਈ ਨੁਕਸਾਨ ਹੋ ਜਾਏ ਤੇ ਸਾਡੇ ਸੰਬੰਧੀ ਮਿੱਤਰ ਸੱਜਣ ਧੀਰਜ ਦਿੰਦੇ ਨੇ, ਪਰ ਧੀਰਜ ਜਿਹਦੇ ਕੋਲ ਨਹੀਂ ਆ ਉਹ ਧੀਰਜ ਦੇਵੇਗਾ ਵੀ ਕੀ? ਉਹ ਧੀਰਜ ਦੇ ਚੰਦ ਅਲਫਾਜ਼ ਕਹਿ ਕੇ ਧੀਰਜ ਦੇ ਰਿਹਾ, ਏਦਾਂ ਕਦੇ ਧੀਰਜ ਆਉਂਦੀ ਨਹੀਂ ਹੈ। ਜਿਵੇਂ ਬਾਬਾ ਕਬੀਰ ਜੀ ਬਚਨ ਕਰਦੇ, ਹੇ ਬਿਪਰ ਤੂੰ ਇੱਕ ਇਸਤਰੀ ਨੂੰ ਸਿੱਖਿਆ ਦੇ ਰਿਹਾ ਕਿ ਆਪਣੇ ਪਤੀ ਦੀ ਚਿਖਾ ਵਿੱਚ ਜਲ ਕੇ ਸੜ ਕੇ ਮਰ ਜਾ ਤੇ ਮਰਨ ਤੋਂ ਬਾਅਦ ਤੇਰਾ ਨਾਮ ਸਤੀਆਂ ਵਿੱਚ ਆ ਜਾਏਗਾ, ਤੂੰ ਸਤੀ ਹੋ ਜਾਏਗਾ। ਹੁਣ ਬਾਬਾ ਕਬੀਰ ਜੀ ਸਵਾਲ ਉਠਾਉਂਦੇ ਨੇ ਕਿ ਪੰਡਿਤ ਦੇਖ ਆਪਣੇ ਅੰਦਰ ਵਿਚਾਰ ਕਰਕੇ ਕੇਵਲ ਪਤੀ ਦੀ ਚਿਖਾ ਵਿੱਚ ਜਲ ਕੇ ਮਰ ਜਾਣਾ ਆਤਮ ਹੱਤਿਆ ਸਤੀ ਹੋਣ ਦਾ ਇਹ ਵਿਚਾਰ ਪ੍ਰਤੀਕ ਨਹੀਂ ਹੈ, ਕਿਉਂਕਿ ਸਤੀ ਉਹੀ ਹੋ ਸਕਦੀ ਜੀਵ ਇਸਤਰੀ ਜਿਹਦੇ ਕੋਲ ਸੱਤ ਹੈ। ਬਾਣੀ ਐਸਾ ਕਹਿ ਰਹੀ ਹੈ, ਬਾਬਾ ਕਬੀਰ ਜੀ ਦਾ ਬਚਨ ਹੈ, ਬਿਨ ਸੱਤ ਸਤੀ ਹੋਏ ਕੈਸੇ ਨਾਰ, ਕਿਵੇਂ ਹੋ ਸਕਦੀ ਬਾਈ? ਜਲ ਕੇ ਮਰਨ ਵਾਲੀ ਪਤੀ ਦੀ ਚਿਖਾ ਵਿੱਚ ਉਹਦੇ ਕੋਲ ਸੱਤ ਤੇ ਹੈ ਨਹੀਂ, पंडित देखो हृदय विचार विचार करके पंडित देख तू इनू सती किवें बना देती है साते दे पास नहीं है धन है नहीं किसे नू कहना ये धनवान है भगती है नहीं कहना ये भगत है माफ करना सिखी है नहीं कहना ये सिख है ये सारे अल्फाज जड़े ने जरा ध्यान नाल देखिए समाज विच असी कर की रहे हैं गुरु के प्यारियों बिना सत तो सती नहीं हो सकीदा सत होएगा ते कोई सती है बिन सत सती होए कैसे नार पंडित देखो हृदय विचार अज गुरु नानक साहब वचन कर दे धीरज हर बंदे कुल धीरज नहीं है ते बंदा जदो दूजे नू धीरज देंदा इत्थे मैं रुकना चाहुंदा एक मिनट और जदों कोई प्राणी कालवास हुंदा ते उहदे लई अरदास करन लई गुरु घर आउंदे आ सी आउंदे आ ना अरदास हुंदी भी करदे भी आ उदों एक ये भी कीता जांदा है कि श्रद्धांजलि दित्ती जांदी है कई बारी गए प्राणी नूं श्रद्धांजलि श्रद्धांजलि दा भाव अर्थ है श्रद्धा दी बुक श्रद्धांजलि दा अर्थ है श्रद्धा दी बुक क्योंकि अंजुल बुक नूं कहिंदे ने श्रद्धांजलि दो लफ्जां दा जोड़ है श्रद्धा दी बुक हुण श्रद्धांजलि ओ बंदा भेट करिया जिहदे जीवन विच श्रद्धा है ही नहीं पर ओ ते बुकां दीआं बुकां ही भर भर के वंड रहा ओ कित्थों आ गई श्रद्धा कित्थों आ गई एदां ही धीरज है आम मनुख जदों धीरज देंदा दूजियां नूं ते धीरज आउंदी नहीं है धीरज नहीं आउंदी फिर धीरज किन्हां दी दित्ती जीवन विच आउंदी है बचन पढ़ो जांकी धीरक इस मने सदारे जदों गुरु मनुख नूं धीरज देंदा ना प्यारे हो गुरु दी दित्ती धीरज जेड़ी है मन नूं सुधार देंदी है टिका देंदी है मन नूं ठहर देंदी है शांति देंदी है मन दे उत्ते असर हुंदा है जदों गुरु धीरज दे या फिर कोई रब्बी रूह प्यारा गुरमुख किसे नूं धीरज देवे जिहदे पास धीरज है तां धीरज आउंदी अज गुरुदेव वचन करदे ने के जत दा पहारा दुकान सुनार दी ते उत्थे सुनियार केड़ा होवे दुकान दे विच ओ है धीरज होवे पैसे ते धर्म दी परिभाषा गुरु नानक साहिब सच्चे पातशाह ने अपने अनंत शब्दां विच जाहर कीती है ये भी धर्म की ही परिभाषा ख्याल करना ध्यान नाल सरवण करना जद गुरुदेव नूं ए कह के जनेऊ पहनाउण दा आहर कीता गया सी ना कि बेटा जवान हो गया हुण ए होर ते कोई कम करदा नहीं इहनूं धर्म विच अपने ईमान विच लिया ते मेरे सतगुरां ने उदों धर्म दी परिभाषा दसी सी कि भाई मैं जनेऊ पहनण तो इनकार नहीं करदा पहना दिओ असी अक्सर कह देने आ कि बाबे ने कहा मैं नहीं जनेऊ पाउणा बाबे ने कहा सी पा दे पंडित पर जेड़ा मैं तेनू कहना ओ जनेऊ पा ਜਨੇਉ ਨਾ ਪਾਈ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਮੈਂ ਨਹੀਂ ਪਾਉਣਾ ਇਹ ਚਾਰ ਕੌਡੀਆਂ ਦਾ ਸੂਤ ਦਾ ਧਾਗਾ ਲਿਆ ਕੇ ਮੇਰੇ ਗਲੇ ਵਿੱਚ ਪਾਏਗਾ ਕਿ ਮੈਂ ਨਹੀਂ ਜੇ ਪਾਉਣਾ ਕਿਉਂਕਿ ਇਹ ਪਾ ਕੇ ਜਿਹੜੀ ਤੂੰ ਸਿੱਖਿਆ ਦੇਣੀ ਮੈਂ ਤੇਰੀ ਸਿੱਖਿਆ ਮੰਨਣੀ ਕੋਈ ਨਹੀਂ ਜਨੇਊ ਪਾ ਕੇ ਬਿਪਰ ਸਿੱਖਿਆ ਪਤਾ ਕੀ ਦਿੰਦਾ ਬ੍ਰਾਹਮਣ ਚੌਂਕੜ ਮੋਲਿਆ ਨਾਇਆ ਬਹਿ ਚੌਂਕੇ ਪਾਇਆ ਸਿੱਖਾ ਸਿੱਖਿਆ ਦਿੰਦਾ ਕੰਨ ਵਿੱਚ ਕੰਨ ਚੜਾਈਆ ਸਿੱਖਿਆ ਕੰਨ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ ਸਤਿਗੁਰੂ ਸਮਝਾਉਂਦੇ ਬਿਪਰ ਤੂੰ ਮੇਰੇ ਕੰਨ ਵਿੱਚ ਸਿੱਖਿਆ ਦੇਗਾ ਜਨੇਊ ਪਹਿਨਾ ਕੇ ਕਿ ਅੱਜ ਤੋਂ ਬਾਅਦ ਨਾਨਕ ਤੇਰਾ ਗੁਰੂ ਬ੍ਰਾਹਮਣ ਥਿਆ ਦਾ ਮਤਲਬ ਹੈ ਬ੍ਰਾਹਮਣ ਹੋਇਆ ਉਹਦੇ ਸੈਂਕੜੇ ਸਾਲ ਪਹਿਲਾਂ ਕਬੀਰ ਜੀ ਨੇ ਵੀ ਇਹ ਕਰਮ ਏਦਾਂ ਹੀ ਕੀਤਾ ਸੀ ਬਾਬਾ ਕਬੀਰ ਜੀ ਕਹਿੰਦੇ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾ ਰੱਬ ਦੀ ਇਬਾਦਤ ਕਰਨ ਵਾਲੇ ਜਿਹੜੇ ਰੱਬੀ ਬੰਦੇ ਨੇ ਉਹਨਾਂ ਦਾ ਗੁਰੂ ਬ੍ਰਾਹਮਣ ਨਹੀਂ ਹੋ ਸਕਦਾ ਸਾਹਿਬ ਸਮਝਾਉਂਦੇ ਵੀ ਆ ਸੂਤ ਦਾ ਧਾਗਾ ਮੈਂ ਪਹਿਨਾ ਤੇ ਤਾਂ ਜਿਹੜਾ ਤੂੰ ਉਪਦੇਸ਼ ਦੇਣਾ ਉਹਨੂੰ ਮੰਨ ਲਵਾਂ ਗੱਲ ਤੇ ਪ੍ਰਮੁੱਖ ਉਪਦੇਸ਼ ਦੀ ਹੈ ਪਰ ਮੈਂ ਤੇਰੀ ਸਿੱਖਿਆ ਨਹੀਂ ਮੰਨਣੀ ਕਿਉਂਕਿ ਮੇਰਾ ਗੁਰੂ ਬ੍ਰਾਹਮਣ ਨਹੀਂ ਹੋ ਸਕਦਾ ਅੱਜ ਗੁਰੂਦੇਵ ਦੇ ਰਹੱਸਮਈ ਲਫ਼ਜ਼ ਵਿਚਾਰ ਪਾਕ ਪਵਿੱਤਰ ਬਚਨ ਸਮਝੀਏ ਜੱਤ ਦੀ ਪਹਾਰਾ ਦੁਕਾਨ ਤੇ ਵਿੱਚ ਧੀਰਜ ਸੁਨਿਆਰ ਅਸਲ ਵਿੱਚ ਜਿਹੜਾ ਜੱਤ ਹੈ ਨਾ ਉਥੋਂ ਹੀ ਧੀਰਜ ਪੈਦਾ ਹੋਣੀ ਹੈ ਜੱਤ ਤੋਂ ਹੀ ਧੀਰਜ ਨੇ ਜਨਮ ਲੈਣਾ ਤੇ ਜਨੇਊ ਵੀ ਕਿਹੜਾ ਪਾਉਣਾ ਚਾਹੁੰਦੇ ਸਨ ਗੁਰੂ ਨਾਨਕ ਸਾਹਿਬ ਕਿਹਾ ਸੀ ਨਾ ਦਇਆ ਦੀ ਕਪਾਹ ਹੋਵੇ ਸੰਤੋਖ ਦਾ ਸੂਤ ਹੋਵੇ ਜੱਤ ਦੀਆਂ ਗੰਢਾਂ ਹੋਵਨ ਜੱਤ ਆ ਗਿਆ ਨਾ ਜੱਤ ਦੀਆਂ ਗੰਢਾਂ ਤੇ ਵਟਕਾ ਦਾ ਹੋਵੇ ਸੱਤ ਦਾ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ ਇਹ ਜਣੇ ਉਹ ਜੇ ਕਾ ਹੈ ਦਾ ਅਰਥ ਕੀ ਕਰੀਏ ਹੈ ਦਾ ਮਤਲਬ ਹੈ ਬਿਪਰ ਤੇਰੇ ਕੋਲ ਹੈਗਾ ਤੇ ਜੇ ਹੈਗਾ ਤੇ ਘੱਤ ਘੱਤ ਦਾ ਮਤਲਬ ਹੈ ਪਾ ਦੇ ਜੇ ਤੇਰੇ ਕੋਲ ਆ ਸ਼ੁਭ ਗੁਣਾ ਦਾ ਜਨੇਊ ਹੈ ਦਇਆ ਦਾ ਹੁਣ ਦਇਆ ਦੀ ਕਪਾ ਕਿਤੇ ਨਹੀਂ ਉੱਗਦੀ ਦਇਆ ਦੀ ਕਪਾ ਕਦੇ ਆਪਨੇ ਉਗਾਈ ਹੋਵੇ ਦੇਖੀ ਹੋਵੇ ਸੁਣੀ ਹੋਵੇ ਕਿ ਦਇਆ ਦੀ ਕਪਾਹ ਹੁੰਦੀ ਹੈ ਦਇਆ ਤੇ ਇੱਕ ਗੁਣ ਹੈ ਜੀ ਪਰ ਇਹ ਦਇਆ ਉਹ ਹੈ ਜਿਹਦੇ ਵਿੱਚੋਂ ਧਰਮ ਦਾ ਜਨਮ ਹੁੰਦਾ ਹੈ ਜਿਸ ਮਨੁੱਖ ਦੀ ਹਯਾਤੀ ਵਿੱਚ ਦਇਆ ਨਹੀਂ ਮਾਫ ਕਰਨਾ ਆਪ ਗੁਰੂ ਨਾਨਕ ਦੀ ਸੋਭਤ ਸੰਗਤ ਵਿੱਚ ਪਿਆਰੇ ਹੋ ਬੈਠੇ ਹੋ ਗੁਰੂ ਨਾਨਕ ਦੇ ਪਿਆਰੇ ਪਰਮ ਗੁਰਸਿੱਖ ਹੋ ਤੁਸੀਂ ਗੁਰੂ ਉਪਦੇਸ਼ ਨਾਲ ਜੁੜੇ ਹੋਏ ਸਰੋਤੇ ਹੋ ਤੁਸੀਂ ਪਿਆਰੇ ਹੋ ਜਿੱਥੇ ਦਇਆ ਨਹੀਂ ਉੱਥੇ ਕਦੇ ਧਰਮ ਨਹੀਂ ਹੋ ਸਕਦਾ ਇਹਨੂੰ ਏਦਾਂ ਸਮਝੋ ਕਿ ਅੱਜ ਦਾ ਜਿਹੜਾ ਧਰਮ ਹੈ ਨਾ ਦਇਆ ਤੋਂ ਬਿਨਾ ਉਹ ਏਦਾਂ ਹੈ ਕਿ ਮਾਂ ਤੋਂ ਬਿਨਾ ਹੀ ਅਸੀਂ ਬੱਚਾ ਜੰਮਣ ਦਾ ਯਤਨ ਭਏ ਕਰਦੇ ਹਾਂ ਕਿਉਂਕਿ ਦਇਆ ਪਤਾ ਕੀ ਹੈ ਜੀ ਮਾਂ ਹੈ ਇਹ ਦਇਆ ਮਾਂ ਨੇ ਹੀ ਧਰਮ ਨੂੰ ਜਨਮ ਦੇਣਾ ਇਹ ਤੇ ਗੁਰੂ ਨਾਨਕ ਸਾਹਿਬ ਖੁਦ ਸਾਨੂੰ ਗਿਆਨ ਦੇ ਗਏ ਨੇ ਜੋ ਵਿਚਾਰ ਆਪ ਸਰਵਣ ਕਰ ਚੁੱਕੇ ਹੋ ਧੌਲ ਧਰਮ ਦਇਆ ਕਾ ਪੂਤ ਪੂਤ ਦਾ ਮਤਲਬ ਹੈ ਪੁੱਤਰ ਇਹ ਧਰਮ ਜਿਹੜਾ ਗੁਰੂ ਨਾਨਕ ਸਾਹਿਬ ਬਚਨ ਕਰਦੇ ਦਇਆ ਦਾ ਪੁੱਤਰ ਹੈ ਤੇ ਦਇਆ ਮਾਂ ਹੋਏਗੀ ਤਾਂ ਹੀ ਧਰਮ ਪੁੱਤਰ ਜਨਮ ਲੈ ਤੇ ਜਿਸ ਜੀਵਨ ਵਿੱਚ ਦਇਆ ਹੀ ਨਹੀਂ ਹੈ ਉੱਥੇ ਧਰਮ ਕਿੱਥੋਂ ਆਏਗਾ ਇਸ ਲਈ ਜਿੱਥੇ ਜਤ ਹੈ ਜਤ ਦਾ ਮਤਲਬ ਹੈ ਆਪਣੇ ਜਿਹੜੇ ਇੰਦਰੇ ਨੇ ਇਹਨਾਂ ਨੂੰ ਵਿਕਾਰਾਂ ਵੱਲੋਂ ਰੋਕਣਾ ਵਿਕਾਰਾਂ ਵੱਲੋਂ ਰੋਕਣਾ ਇਹਨਾਂ ਨੂੰ ਤੇ ਜੇ ਨਹੀਂ ਰੋਕ ਪਾਇਆ ਤੇ ਕੇਵਲ ਕਹਿਣ ਮਾਤਰੀ ਕਹਿ ਕੇ ਮੈਂ ਜਤੀ ਹਾਂ ਜੇ ਰੋਕ ਲਿਆ ਤੇ ਵਾਕਿਆ ਹੀ ਗੁਰਮਤ ਅਨੁਸਾਰ ਜਤੀ ਹੈ ਨਹੀਂ ਰੋਕ ਪਾਇਆ ਤੇ ਜਤੀ ਨਹੀਂ ਜਤ ਤੋਂ ਫਿਰ ਧੀਰਜ ਪੈਦਾ ਹੁੰਦੀ ਹੈ ਧੀਰਜ ਤੇ ਧੀਰਜ ਜਿਹੜਾ ਉਹ ਸੁਨਿਆਰ ਬਣਾ ਐਹਰਨ ਮਤ ਐਰਨ ਇਹ ਠੋਸ ਲੋਹੇ ਦਾ ਇੱਕ ਟੁਕੜਾ ਜਿੱਥੇ ਜਿਹਦੇ ਉੱਪਰ ਵਦਾਨ ਤੇ ਹਥੌੜੇ ਦੀਆਂ ਪਤਾ ਨਹੀਂ ਕਿੰਨੀਆਂ ਸੱਟਾਂ ਪੈਂਦੀਆਂ ਨੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਆਪਣੀ ਮਤ ਨੂੰ ਕੀ ਬਣਾ ਐਰਨ ਐਹਰਨ ਮਤ ਵੇਦ ਹਥਿਆਰ ਵੇਦ ਲਫ਼ਜ਼ ਜਦੋਂ ਪੜ੍ਹਦੇ ਆ ਨਾ ਧਿਆਨ ਨਾਲ ਇਹਦੀ ਬਣਤਰ ਦੇਖ ਲਿਓ ਪਿਆਰਿਓ ਦੱਦੇ ਥੱਲੇ ਜਿਹੜਾ ਔਂਕੜ ਆ ਗਿਆ ਇਹ ਔਂਕੜ ਨੇ ਦੱਸ ਦਿੱਤਾ ਬੋਲਦਾ ਤੇ ਨਹੀਂ ਨਾ ਵੇਦ ਔਂਕੜ ਬੋਲਿਆ ਤੇ ਨਹੀਂ ਫਿਰ ਇਹ ਫਾਲਤੂ ਨਹੀਂ ਹੈ ਇਹਦੀ ਇੱਕ ਨਿਸ਼ਾਨੀ ਹੈ ਕਿ ਵੇਦ ਇੱਕ ਵਚਨ ਤੇ ਜੇ ਔਂਕੜ ਨਾ ਦੱਦੇ ਥੱਲੇ ਹੋਵੇ ਤੇ ਫਿਰ ਇਹ ਬਹੁ ਵਚਨ ਹੈ ਫਿਰ ਚਾਰ ਇਹਦਾ ਅਰਥ ਆਉਣਾ ਸੀ ਚਾਰ ਵੇਦ ਕਿਉਂਕਿ ਵੇਦ ਕਿੰਨੇ ਨੇ ਜੀ ਚਾਰ ਫਿਰ ਇਹਦਾ ਅਰਥ ਵੇਦ ਦਾ ਬਣਨਾ ਸੀ ਚਾਰ ਵੇਦ ਹੁਣ ਇਹ ਇੱਕ ਵਚਨ ਲਫ਼ਜ਼ ਹੈ ਵੇਦ ਦਾ ਇੱਥੇ ਅਰਥ ਹੈ ਜੀ ਗਿਆਨ ਵੇਦ ਦਾ ਅਰਥ ਗਿਆਨ ਐਹਰਨ ਮਤ ਮਤ ਨੂੰ ਬਣਾ ਐਰਨ ਤੇ ਵੇਦ ਜਿਹੜਾ ਗਿਆਨ ਹੈ ਨਾ ਇਹਨੂੰ ਬਣਾ ਹਥਿਆਰ ਦਾ ਮਤਲਬ ਹੈ ਹਥੌੜਾ ਹਥੌੜਾ ਕਦੇ ਜੀ ਐਹਰਨ ਮਤ ਵੇਦ ਹਥਿਆਰ ਹਥੌੜਾ ਹੈ ਗਿਆਨ ਦਾ ਭੋ ਖਲਾ ਭੋ ਕਹਿੰਦੇ ਨੇ ਗੁਰੂ ਪਿਆਰਿਓ ਡਰ ਨੂੰ ਡਰ ਜਿਸ ਮਨੁੱਖ ਦੇ ਜੀਵਨ ਵਿੱਚ ਰੱਬ ਤੇ ਗੁਰੂ ਦਾ ਡਰ ਨਹੀਂ ਨਾ ਉਹਦੇ ਅੰਦਰ ਦੁਨੀਆਂ ਦਾ ਡਰ ਹੈ ਉਹਦੇ ਅੰਦਰ ਦੁਨੀਆਂ ਦਾ ਡਰ ਹੈ ਤੇ ਦੁਨੀਆਂ ਦਾ ਸਹਿਮ ਜਿਹੜਾ ਦੁਨੀਆਂ ਦਾ ਡਰ ਜਿਹੜਾ ਜੀਵਨ ਨੂੰ ਮਲੀਨ ਕਰਦਾ ਗੰਦਿਆਂ ਤੇ ਮੈਲਾ ਕਰ ਦਿੰਦਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਪੜੋ ਕਦੇ ਨਿਤਨੇਮ ਦੀ ਬਾਣੀ ਆਨੰਦ ਸਾਹਿਬ ਵਿੱਚ ਉੱਥੇ ਇਸ ਦੁਨਿਆਵੀ ਸਹਿਮ ਦਾ ਹੀ ਜ਼ਿਕਰ ਕੀਤਾ ਸਹ ਸਹਿ ਜੀਓ ਮਲੀਨ ਹੈ ਦੁਨੀਆਂ ਦੇ ਸਹਿਸਿਆਂ ਨਾਲ ਜੀਵਨ ਮੈਲਾ ਹੋ ਜਾਂਦਾ ਮਲੀਨ ਗੰਦਾ ਹੋ ਜਾਂਦਾ ਲੇਕਿਨ ਜਿੱਥੇ ਰੱਬ ਤੇ ਗੁਰੂ ਦਾ ਡਰ ਟਿਕਦਾ ਜੀਵਨ ਵਿੱਚ ਉਹ ਜੀਵਨ ਪਵਿੱਤਰ ਹੋ ਜਾਂਦਾ ਜੀ ਪਾਕ ਹੋ ਜਾਂਦਾ ਅਸੀਂ ਜਿੰਨੇ ਗੁਰੂ ਦੇ ਪਿਆਰੇ ਗੁਰਸਿੱਖ ਆਪ ਬੈਠੇ ਹੋ ਗ੍ਰਿਸ਼ਤੀ ਹੋ ਸ਼ਾਦੀ ਹੋਈ ਹੈ ਨਾ ਚਾਰ ਲਾਵਾਂ ਪੜੀਆਂ ਸੀ ਲਾਵਾਂ ਦੇ ਵਿੱਚ ਸੁਣਿਆ ਸੀ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਇਹ ਨਿਰਮਲ ਭਉ ਕੀ ਇਹ ਪਵਿੱਤਰ ਡਰ ਰੱਬ ਦਾ ਤੇ ਜੇ ਡਰ ਪਵਿੱਤਰ ਹੈ ਜਿਸ ਜੀਵਨ ਵਿੱਚ ਰੱਬ ਦਾ ਗੁਰੂ ਦਾ ਡਰ, ਇੱਕ ਹੋਰ ਬੇਨਤੀ ਕਰਾਂ ਮੈਂ, ਜੇ ਗੁਰੂ ਦਾ ਡਰ ਹੋਏਗਾ, ਰੱਬ ਦਾ ਡਰ ਹੋਏਗਾ, ਤੇ ਰੱਬ ਦਾ ਡਰ ਇਸ ਗੱਲ ਦਾ ਪ੍ਰਤੀਕ ਹੈ ਸਾਡੇ ਅੰਦਰ ਰੱਬ ਲਈ ਤੇ ਗੁਰੂ ਲਈ ਪ੍ਰੇਮ ਹੋਏਗਾ। ਦੁਨਿਆਵੀ ਉਦਾਹਰਣ ਦੇਖ ਲਓ, ਜਿਹੜਾ ਬੱਚਾ ਬਾਪ ਤੋਂ ਡਰਦਾ ਨਾ ਉਹ ਬਾਪ ਦਾ ਸਤਿਕਾਰ ਕਰਦਾ, ਜਿਹੜਾ ਨਹੀਂ ਡਰਦਾ ਉਹ ਬਾਪੂ ਦਾ ਸਤਿਕਾਰ ਨਹੀਂ ਕਰਦਾ, ਜਿਹੜਾ ਰੱਬ ਤੋਂ ਨਹੀਂ ਡਰਦਾ ਉਹ ਰੱਬ ਨੂੰ ਪਿਆਰ ਨਹੀਂ ਕਰਦਾ, ਜਿਹੜਾ ਗੁਰੂ ਤੋਂ ਨਹੀਂ ਡਰਦਾ ਉਹ ਗੁਰੂ ਨੂੰ ਵੀ ਪ੍ਰੇਮ ਨਹੀਂ ਕਰਦਾ। ਇੱਥੇ ਭਾਉ ਕੀ ਹੈ? ਡਰ, ਰੱਬ ਦਾ ਡਰ। ਬਲਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੇ ਬਚਨ ਕਰਦੇ, ਰੱਬ ਦਾ ਡਰ ਹੈ ਨਾ ਜਿਹੜਾ ਜੀਵਨ ਵਿੱਚ ਇਹੀ ਸਮਝ ਲੈ ਰੱਬ ਦੇ ਚਰਨ ਨੇ। ਰੱਬ ਦਾ ਡਰ ਕੀ ਹੈ? ਇਹ ਰੱਬ ਦੇ ਚਰਨ ਨੇ। ਭੈ ਕੇ ਚਰਨ, ਕਰ ਹੱਥਾਂ ਨੂੰ ਕਹਿੰਦੇ ਨੇ, ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀ ਇਵ ਕੰਤ ਮਿਲਾਵਾ ਹੋਏ। ਪਰ ਇੱਥੇ ਗੁਰੂਦੇਵ ਸਮਝਾ ਰਹੇ ਭਾਈ, ਅਸਲ ਵਿੱਚ ਮਤ ਨੂੰ ਅਹਿਰਣ ਬਣਾ, ਗਿਆਨ ਦਾ ਹਥੌੜਾ ਪਕੜ ਤੇ ਰੱਬ ਦੇ ਡਰ ਦੀ ਖਲਾ। ਖਲਾ ਹੁੰਦੀ ਹੈ ਜੇ ਸੁਨਿਆਰ ਦੇ ਕੋਲ ਧੁਕਣੀ। ਧੁਕਣੀ ਦੀ ਵਿਆਖਿਆ ਕਿਵੇਂ ਕਰੀਏ? ਉਹ ਨਲਕੀ ਜਿਹੀ ਉਹਦੇ ਕੋਲ ਹੁੰਦੀ ਹੈ, ਕੁਠਾਲੀ ਦੇ ਵਿੱਚ ਉਹਨੇ ਕੁਛ ਕੋਲੇ ਰੱਖੇ ਹੁੰਦੇ ਨੇ ਤੇ ਉਹਨੂੰ ਧੁਖਾ ਕੇ ਜਦੋਂ ਉਹ ਫੂਕ ਮਾਰਦਾ ਨਾ ਧੁਕਣੀ ਨਾਲ, ਤੇ ਉਹ ਕੋਲਾ ਮੰਗਦਾ, ਜਿਹਦੇ ਉੱਤੇ ਰੱਖ ਕੇ ਢੇਲੀ ਸੋਨੇ ਦੀ ਉਹਨੂੰ ਢਾਲਦਾ ਸੁਹਾਕੇ ਦੀ ਮਦਦ ਨਾਲ, ਉਹ ਹੈ ਜੀ ਧੁਕਣੀ। ਭਉ ਖਲਾ, ਰੱਬ ਦੇ ਡਰ ਦੀ ਧੁਕਣੀ। ਅਗਨ, ਕਿਉਂਕਿ ਉਹਦੇ ਲਈ ਅੱਗ ਵੀ ਚਾਹੀਦੀ ਹੈ। ਅੱਗ ਕਾਹਦੀ ਹੋਵੇ? ਤਪ ਤਾਉ। ਰੱਬ ਦੀ ਇਬਾਦਤ ਪ੍ਰੇਮਾ ਭਗਤੀ ਦੀ ਅੱਗ ਹੋਵੇ। ਹੁਣ ਦੋਨਾਂ ਪੰਕਤੀਆਂ ਨੂੰ ਮਿਲਾ ਕੇ ਮੈਂ ਵਿਚਾਰ ਅਰਥ ਕਰਦਾ ਅਕਰੀ। ਅਸਲ ਦੇ ਵਿੱਚ ਗੁਰਦੇਵ ਸਮਝਾਉਂਦੇ ਭਾਈ, ਮਨ ਦੀ ਘਾੜਤ ਘੜਨੀ ਹੈ, ਘੜੀਏ ਸੁਰਤ ਮਤ ਮਨ ਬੁੱਧ। ਇੱਥੇ ਗਹਿਣੇ ਨਹੀਂ ਘੜਨੇ ਸੁਨਾਰ ਦੀ ਤਰ੍ਹਾਂ, ਇੱਥੇ ਉਹ ਜੁਗਤ ਦੱਸ ਰਹੇ ਕਿ ਮਨ ਨੂੰ ਕਿਵੇਂ ਘੜਨਾ। ਕਈ ਵਿਦਵਾਨਾਂ ਨੇ ਇਸ ਜਪ ਦੀ ਪੌੜੀ ਨੂੰ ਸਾਰੇ ਜਪ ਦਾ ਸਾਰ ਦੱਸਿਆ, ਨਰੋਰ ਸਾਰ। ਤੇ ਮੇਰੇ ਗੁਰਦੇਵ ਸਮਝਾਉਂਦੇ ਨੇ, ਭਉ ਦੀ, ਨਿਰਮਲ ਭਉ ਦੀ ਧੁਕਣੀ, ਤਪ ਦੀ ਅੱਗ। ਬਾਬਾ ਕਬੀਰ ਜੀ ਦਾ ਵੀ ਜ਼ਿਕਰ ਕੀਤਾ ਅੱਗ ਦਾ, ਮੇਰੇ ਜ਼ਿਹਨ ਵਿੱਚ ਆਇਆ। ਇਹਨੂੰ ਬਾਬਾ ਕਬੀਰ ਜੀ ਨੇ ਬ੍ਰਹਮ ਅਗਨ ਕਿਹਾ। ਸੇਵਾ ਕਰਨੀ ਵੀ ਤਪਾਂ ਸਿਰ ਤਪੀ ਹੈ, ਗੁਰਬਾਣੀ ਪੜ੍ਹਨੀ ਵੀ ਤਪਾਂ ਸਿਰ ਤਪ ਹੈ, ਇਹੀ ਤਪ ਹੈ ਜੋ ਹਰ ਗੁਰੂ ਦਾ ਸਿੱਖ ਕਰਦਾ ਗੁਰੂ ਕੇ ਪਿਆਰੇ। ਭਉ ਖਲਾ ਅਗਨ ਤਪਤਾਓ, ਇਸ ਅੱਗ ਦਾ ਜ਼ਿਕਰ ਕੀਤਾ ਤਪੱਸਿਆ ਦੀ, ਭਗਤੀ ਦੀ, ਰੱਬੀ ਗੁਣਗਾਨ ਦੀ ਅੱਗ। ਇਹਨੂੰ ਜੀਵਨ ਦੀ ਬ੍ਰਹਮ ਅਗਨ ਵੀ ਕਿਹਾ। ਬ੍ਰਹਮ ਅਗਨ ਸਹਿਜੇ ਪਰ ਜਾਰੀ, ਇੱਕ ਚੋਟ ਸਿਜਾਇਆ। ਇਹਨੂੰ ਬਾਬਾ ਕਬੀਰ ਜੀ ਨੇ ਬ੍ਰਹਮ ਅਗਨ ਕਿਹਾ। ਬ੍ਰਹਮ ਅਗਨ ਤਪ ਦੀ ਭਗਤੀ ਦੀ ਅੱਗ, ਰੱਬ ਦੇ ਪਵਿੱਤਰ ਡਰ ਦਾ ਧੁਕਣੀ, ਗਿਆਨ ਦਾ ਹਥੌੜਾ, ਅਹਿਰਨ ਆਪਣੀ ਮਤ ਨੂੰ ਬਣਾ, ਧੀਰਜ ਸੁਨਾਰ ਹੋਵੇ ਤੇ ਜਤ ਦੀ ਦੁਕਾਨ ਹੋਵੇ। ਇੱਦਾਂ ਵੀ ਕਹਿ ਸਕਦੇ ਹਾਂ, ਜਤ ਤੋਂ ਧੀਰਜ ਜਨਮ ਲਏਗੀ। फिर यह जेड़ी मत दे विच गुरु दा दित्ता ज्ञान है यह भी गुरमत दी मत होएगी, मामूली मत नहीं है होएगी, जिदे उते ज्ञान दा दौड़ा चल रही है। तो गुरु के प्यारे हो, ये सारा समान इकट्ठा करन तो बाद साहिब समझाउंदे भांडा पाओ, इहदे विच ढालना है वो भांडा। वो कुठाली की है? भाव दा मतलब है प्रेम, प्रेम दा भांडा अमृत तित ढाल, सोनार ते सोना ढाल के गाल के गहने बनाउंदा है ना, तू शब्द लेना है गुरसिखा। बचन अगे है, कड़ी है शब्द सच्ची टकसाल। जिथे आप बैठे हो यही टकसाल है, होर कोई टकसाल ना ढूंढनी, यही है जिथे आप बैठे हो। शब्द नाल ही मन की घाड़त घड़ी जानी है। ते साडा प्रमुख कबीर जी कहिंदे कम मन नाल ही है। समा हो गया जी, मैं एक पंक्ति बाकी समाप्ति कर लगा। पौ खला अगन तपताओ भांडा, भाव अमृत तित ढाल, घड़िया शब्द सच्ची टकसाल, जिनको नदर करम तिनकार, नानक नदरी नदर निहार। जिन्हां उते सवली निगाह फिर पार ब्रह्म परमेश्वर दी हुंदी, इन्हां बख्शिश करम बख्शिश दी निगाह, असल विच जिहड़ी उहदी कृपा दृष्टि दे पात्र बनदे ने, हे नानक आखो नदरी नदर निहाल हो जाने। ओ ईमान वाले, धर्म वाले, हक सच तक पहुंचण वाले, जिथे सच खंड वसै निरंकार, जिथे सत ही सत है। क्षमा करना, इहदा विस्तार मैं पूरा नहीं कर पाया क्योंकि समा हो गया, भुलां चुकां दी खिमा कर देनी। वाहिगुरु जी का खालसा, वाहिगुरु जी की फतेह।
1: परम सकार जो सत्संग जी, वाहिगुरु जी का खालसा, वाहिगुरु जी की फतेह। सानू काली हुंदी है क्योंकि खालसा स्कूल 2 बजे पूरा चाहते ने, एक मिनट भी अगे पिछे नहीं, खेमा चाहते इस गल। ये सन सत्कारयोग ज्ञानी जसवीर सिंह जी खुशदिल, जिन्होंने पिछले 2 हफ्ते इलाही बाणी की कथा सरवण करवाई है सानू, उन्होंने हार्दिक धन्यवाद। तो मैं हूँ भाई साहब हरमनदीप सिंह नूं बेनती करांगा कि उन्होंने सम्मान किया जाए। फोन चाहिए नंबर पेज थले जरा। हाँ जी, किसी की कार हैगी है जी, ये थले उन्होंने सारे राह रोक लाए है, जाके जिन्हें भी लाई हैगी कृपा करके वो सेवा करो, जाके उन्होंने जान तो रोकया आप सारे ही, उत्थे राह नहीं है लंघन नूं, ते इहदी भी हैगी कार, हुण जाके कर दिओ जी। सो आओ जी, यानी जी बोले सो निहाल सश्री अकाल। सो हार्दिक धन्यवाद भाई साहब हरमनदीप सिंह जी। श्लोक पढ़ लीए ते नाल अरदास जी। पाणी अच्छा जो
2: संत महत दिवस रात दोए दाई दाया, खेलै सग

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੋ, ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਲਿਉਟਿਆਂ ਦੀ ਉੱਠ, ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਸ਼ਬਦ ਸਵਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਨੇ ਮਹਾਨ ਬਖਸ਼ਿਸ਼ ਮਿਹਰਾਮਤ ਕੀਤੀ। ਅੱਜ ਐਤਵਾਰ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਸਿੱਖ ਗੁਰਦੁਆਰਾ ਸਹਿਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਬੜੀ ਸ਼ਰਧਾ ਭਾਵਨਾ ਪਿਆਰ ਸਹਿਤ ਆਪ ਜੀ ਕੇ ਦਰ ਘਰ ਦੇ ਸੁੰਦਰ ਦੀਵਾਨ ਸਜਾਏ ਗਏ, ਸਜੇ ਦਰਬਾਰਾਂ ਵਿੱਚ ਆਪ ਜੀ ਕੇ ਅੰਮ੍ਰਿਤ ਬਾਣੀ ਦੇ ਕੀਰਤਨ ਹੋਏ, ਗੁਰਮਤ ਵਿਚਾਰਾਂ ਹੋਈਆਂ, ਗਰੀਬ ਨਵਾਜ ਆਪ ਜੀ ਕੇ ਅਗਾਧ ਬੋਧ ਪਾਣੀ ਪੜਦੇ, ਆਪ ਜੀ ਕੇ ਹਜ਼ੂਰੀ ਵਿੱਚ ਵਿਚਰਦਿਆਂ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਖਿਮਾ ਕਰ ਦੇਣੀਆਂ, ਸਤਿਗੁਰੂ ਜੀ ਕਿਰਪਾ ਕਰਨੀ, ਅੰਮ੍ਰਿਤ ਵੇਲੇ ਤੋਂ ਜਿਤਨੀਆਂ ਵੀ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ, ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਗਰੀਬ ਨਵਾਜ ਆਪ ਜੀ ਕੇ ਦੱਸ ਰਿਹਾ ਕਿ ਅਰਦਾਸਾਂ ਹਨ। ਸਰਦਾਰ ਕਮਲਜੀਤ ਸਿੰਘ ਵੱਲੋਂ ਸੱਭਿਆਜੀਤ ਵਾਲੀਆ ਤੇ ਰੁਪਾਲੀ ਵਾਲੀਆ ਦੀ ਆਤਮਿਕ ਸ਼ਾਂਤੀ ਦੇ ਅਰਦਾਸ ਹੈ, ਭਾਈ ਹੈਰੀ ਬਸੀਨ ਅਤੇ ਬੱਚਾ ਜੋਸਫ ਫਲੈਮਿੰਗ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ। ਗਰੀਬ ਨਵਾਜ ਸਦਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅਸ਼ਾਨ ਸਿੰਘ ਟੰਬਰ ਦੀ ਤੰਦਰੁਸਤੀ ਦੀ ਅਰਦਾਸ ਅਤੇ ਵਿਦਿਆ ਦੀ ਕਾਮਯਾਬੀ ਦੀ ਅਰਦਾਸ। ਬੀਬੀ ਭਜਨ ਕੌਰ ਜੀ ਨੇ 40 ਪਾਠ ਆਪ ਜੀ ਦੀ ਕਿਰਪਾ ਨਾਲ ਸੁਖਮਨੀ ਸਾਹਿਬ ਜੀ ਦੇ ਕੀਤੇ, ਸਤਿਗੁਰੂ ਜੀ ਜਿਨ੍ਹਾਂ ਮਨੋਕਾਮਨਾਵਾਂ ਨੂੰ ਲੈ ਕਰਕੇ ਆਪ ਜੀ ਦੇ ਅੱਗੇ ਸਤਿਗੁਰੂ ਜੀ ਪਰਿਵਾਰ ਨੇ ਅਰਦਾਸ ਕੀਤੀ ਹੈ, ਆਪ ਜੀ ਨੇ ਕਿਰਪਾ ਕਰਨੀ, ਮਨੋਕਾਮਨਾ ਸੰਪੂਰਨ ਕਰਨੀਆਂ ਅਤੇ ਅਗਾਂਹ ਵੀ ਬਾਣੀ ਦੇ ਨਾਲ ਜੋੜ ਕੇ ਰੱਖਣਾ। ਪਾਰਸ਼ਦੀਪ ਸਿੰਘ ਨੇ ਆਪ ਜੀ ਨੇ ਕਿਰਪਾ ਕੀਤੀ, ਨਵਾਂ ਟਰੱਕ ਬਖਸ਼ਿਸ਼ ਕੀਤਾ, ਅਰਦਾਸ ਬੇਨਤੀ ਕਰਦੇ ਹਨ ਸਦਾ ਅੰਗ ਸੰਗ ਵਰਤਣਾ। ਬੱਚਾ ਗੁਰਬਾਜ ਸਿੰਘ ਦੇ 12ਵੇਂ ਜਨਮ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਅਰਦਾਸ ਹੈ, ਲੰਮੀ ਆਰਬਲਾ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਮਨਪ੍ਰੀਤ ਸਿੰਘ ਹੈਪੀ 21ਵੇਂ ਜਨਮ ਦਿਨ ਦੀ ਅਰਦਾਸ ਬੇਨਤੀ ਆਪ ਜੀ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਲੰਮੀ ਆਰਬਲਾ ਬਖਸ਼ਿਸ਼ ਕਰਕੇ ਨਵਾਜਣਾ। ਭਾਈ ਵੀਰ ਸਿੰਘ ਅਤੇ ਰਿਸ਼ਪਾਲ ਕੌਰ ਜੀ ਦੀ ਆਤਮਿਕ ਸ਼ਾਂਤੀ ਵਾਸਤੇ
ਪਰਿਵਾਰ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਦੀਵ ਕਾਲ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਬੱਚਾ ਬਲਜਿੰਦਰ ਸਿੰਘ ਮੁਲਤਾਨੀ ਦੇ ਜਨਮ ਦਿਨ ਦੀ ਅਰਦਾਸ ਹੈ। ਗਰੀਬ ਨਵਾਜ ਆਪ ਜੀ ਨੇ ਕਿਰਪਾ ਕਰਨੀ, ਬੱਚੇ ਨੂੰ ਲੰਮੀ ਆਰਬਲਾ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਮੂਹ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ, ਸੰਗਤ ਦੀ ਦਾਤ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ ਇਸ ਵਕਤ ਆਪ ਜੀ ਦੀ ਕਿਰਪਾ ਸਦਕਾ ਦੀਵਾਨਾਂ ਦੀ ਸੰਪੂਰਨਤਾ ਹੈ। ਆਪ ਜੀ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਦੀ ਗਰੀਬ ਨਵਾਜੀ ਕਰੋ ਅਤੇ ਉਪਰੰਤ ਦੁਪਹਿਰੋਂ ਬਾਅਦ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਬੀਰ ਬਾਜ ਬੇਨਤੀ ਚਾਉ ਪਈ, ਹਮਰੀ ਕਰੋ ਹਾਦੈ ਰਚਾ, ਪੂਰਨ ਉਚਿਤ ਕੀ ਇੱਛਾ। ਤਬ ਚਰਨ ਮਨ ਹੈ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸਰ ਹੈ ਤੁਮ ਕਾਵੋ, ਆਪ ਹਾਦੈ ਮੂਹੇ ਬਚਾਵੋ। ਸੁਖੀ ਵਸੈ ਮੋਰੋ ਪੁਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਆ, ਸਭੈ ਰਣ ਕੋ ਆਸ ਸੰਗਰੀਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਅਵਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਤੁਮ ਜੋ ਸਤਰ ਹਮਾਰੇ ਮਾਰੀਏ। ਆਪ ਹਾਜੈ ਮੁਜੈ ਭਰੀਆ, ਮਰਨ ਕਾਲ ਕਾ ਤ੍ਰਾਸ ਨਿਵਰੀਆ। ਹੁਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੋ ਕਰੇ ਓ ਰੱਛਾ। ਰਾਖ ਲੈ ਮੋਏ ਰੱਖ ਨੁਹਾਰੇ, ਸਾਹਿਬ ਸੰਸ ਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪ੍ਰਚੁਰ ਦਸ ਕੰਤਾ। ਕਾਲ ਪੈ ਬ੍ਰਹਮਾ ਬਭੁ ਧਰਾ, ਕਾਲ ਪਾਏ ਸਿਵ ਜੂ ਅਵਤਾਰਾ। ਕਾਲ ਪਾਏ ਕਿਰਪਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਤੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਸਵਨ ਜਵਨ ਕਾਲ ਸਭ ਜਗਤ ਬਣਾਇਓ, ਦੇਵ ਦਾ ਦਰਸ਼ਨ ਬੁਝਾਇਓ। ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਨਮਸਕਾਰ ਦੀ ਕੋ ਹਮਾਰੀ, ਸਿਵਕਨ ਕੋ ਸਭ ਗੁਣ ਸੁਖ ਜੀ, ਸਤਰਨ ਕੋ ਭਲ ਮੋਹ ਬਦ ਜੀਓ। ਘਟ ਘਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣਤ। ਟੀਟੀ ਤੇ ਕੁੰਚੜੇ ਅਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਰਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਕਰਕ ਕਰਾ ਕਰ ਤਾਰਾ, ਪ੍ਰਜਾ ਧਰਤ ਵਜੇ ਅਪਾਰਾ। ਜਮਿਆ ਕਰ ਕਰ ਹੋ ਕਬੂ, ਦੋਵੇਂ ਮਿਲਦੇ ਕਰ ਸਭੂ। ਜੇਤੇ ਬਦਨ ਸੇ ਸੁਖ ਧਾਰੈ, ਆਪ ਆਪ ਨੂੰ ਰੂਝ ਉਚਾਰੈ। ਤੁਮ ਸਭੀ ਤੇ ਰਹਿਤ ਨਿਰਾਲਮ, ਜਾਨਕ ਦੇਵ ਭੇਰੇ ਹਰੇ ਆਲਮ। ਨਿਰੰਕਾਰ ਨਿਰਭ ਕਰ ਨਿਰਲੰਬ, ਆਦਿ ਨਿਰਨਲ ਸੰਭ। ਤਾਕਾ ਮੂੜ ਉਚਾਰਤ ਭੇਦਾ, ਜਾਗੋ ਭਿਉਨ ਪਾਵਤ ਵੇਦਾ। ਤਾਕੋ ਕਰ ਬਾਹਨ ਮਾਨਸ ਮਹਾਂ ਮੂੜ ਤੱਕ ਭੇਦਨਾ, ਜਾਨਕ ਮਹਾਂਦੇਵ ਕੋ ਕੈਸ ਦਾਸੀ। ਨਿਰੰਕਾਰ ਕਾ ਜੀਵਿਤ ਲੈ ਭਿਵ, ਆਪ ਆਪ ਨੀ ਬੁਧ ਹੈ। ਜੇਤੀ ਵਰਨ ਭਿੰਨ ਭਿੰਨ ਤੋਏ, ਤੇਤੀ ਤੁਮਰਾ ਰਖਾ ਨਾ ਜਾਇ ਬਸਾਰਾ। ਕਿਵਤ ਜਾਪੁਰ ਤੁਮ ਸੰਸਾਰਾ, ਏਕੈ ਰੂਪਨ ਰੂਪ ਸਰੂਪਾ। ਰੰਗ ਭਿਉ ਰਾਮ ਕਹੀ ਧੂਪਾ, ਅੰਡਰ ਦੇਸ਼ ਤਰੀਕੀ ਨਿਰਭਜ ਕਨ ਬੋ ਰਜਨੀ। ਕਹੂੰ ਕੋਲ ਰਾਜਾ ਹਵੇ ਬੈਠਾ, ਕਹੂੰ ਸਿਮਟ ਪਿਓ ਸੰਕਰੇ ਬੈਠਾ।

ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ, ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਮਹਾਨ ਕਿਰਪਾ ਕੀਤੀ, ਦੀਵਾਨਾਂ ਦੀ ਸੰਪੂਰਨਤਾ ਹੋਈ, ਉਪਰੰਤ ਆਪ ਜੀ ਕੇ ਪਾਵਨ ਪਵਿੱਤਰ ਸਰੂਪ ਦੀ ਟਹਿਲ ਸੇਵਾ ਕੀਤੀ ਗਈ, ਚੌਪੀ ਸਾਹਿਬ ਬਾਣੀ ਦੇ ਪਾਠ ਕੀਤੇ ਗਏ, ਗਰੀਬ ਨਿਵਾਜ ਆਪ ਜੀ ਕੀ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਦਾਸਰਿਆਂ ਪਾਸੋਂ ਹੋਈਆਂ ਭੁੱਲਾਂ ਖਿਮਾਂ ਚਿਤਾਰ ਦੇਣੀਆਂ, ਗਰੀਬ ਨਿਵਾਜ ਕਿਰਪਾ ਕਰਨੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ, ਇਸ ਵਕਤ ਆਪ ਜੀ ਕਿਰਪਾ ਕਰੋ, ਪਾਵਨ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ, ਰਾਹ ਪੈਂਡੇ ਵਿੱਚ ਅੰਗ ਸੰਗ ਸਹਾਈ ਹੋਣਾ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਵੇਲੇ ਆਪ ਜੀ ਕਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਿਸੇ ਨੇ ਥੱਲੇ ਕਾਰ ਲਾਈ ਹੈਗੀ ਰਾਹ ਦੇ ਵਿੱਚ ਤੇ ਕੀ ਚੱਕਰ ਲੱਗਾ ਜੀ ਉੱਥੇ ਉਹਨੂੰ ਟੋਕ ਕੀਤਾ ਜਾ ਰਿਹਾ ਜਲਦੀ ਹੌਂਡਾ ਗੱਡੀ ਹੈਗੀ ਆ ਜਿਹਦੀ ਵੀ ਹੈਗੀ ਰਾਹ ਰੋਕ ਕੇ ਖੜੀ ਆ ਇਹ ਸੇਵਾ ਰਾਹ ਦਿਓ ਤੁਸੀਂ ਜਾ ਕੇ ਫਟਾਫਟ ਨਹੀਂ ਤਾਂ ਉਹ ਟੋ ਹੋ ਜਾਣੀ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡਾ ਗੁਰੂ ਨਾਨਕ ਖਾਲਸਾ ਸਕੂਲ ਦਾ ਅਸੈਂਬਲੀ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ ਜਿਹੜੀ ਸੰਗਤ ਆ ਰਹੀ ਹੈ ਮੱਥਾ ਟੇਕਣ ਲਈ ਜਾਂ ਦੀਵਾਨ ਵਿੱਚ ਜੁੜਨ ਲਈ ਉਹਨਾਂ ਨੂੰ ਬੇਨਤੀ ਹੈਗੀ ਹੈ ਕਿ ਉੱਪਰ ਦੀਵਾਨ ਸਜਣੇ ਨੇ ਔਨ ਮਾਈ ਲੈਫਟ ਸਾਈਡ ਸੋ ਤੁਸੀਂ ਉੱਥੇ ਜਾ ਕੇ ਕੀਰਤਨ ਦਾ ਵੀ ਆਨੰਦ ਮਾਣ ਸਕਦੇ ਹੋ ਦੇਖ ਵੀ ਲੈ ਸਕਦੇ ਹੋ ਅਤੇ ਦੀਵਾਨਾਂ ਵਿੱਚ ਜੁੜ ਸਕਦੇ ਹੋ ਇੱਥੇ ਹੁਣ ਖਾਲਸਾ ਸਕੂਲ ਦਾ ਪ੍ਰੋਗਰਾਮ ਹੋਏਗਾ ਤੇ ਪੇਰੈਂਟਸ ਤੇ ਬੱਚਿਆਂ ਨੂੰ ਬੇਨਤੀ ਹੈਗੀ ਹੈ ਭਾਈ ਸਾਹਿਬ ਜੀ ਦੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ

0: ਸ਼ਾਬਾਸ਼ ਸਾਰੀਆਂ ਸੰਗਤਾਂ ਦਾ, ਬੱਚਿਆਂ ਦਾ, ਸਾਰਿਆਂ ਦਾ ਧੰਨਵਾਦ ਹੈ ਜੀ। ਭੁੱਲਾਂ ਚੁੱਕਾਂ ਦੇਖੀ ਮੈਂ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੇਰੈਂਟਸ ਐਂਡ ਸਟੂਡੈਂਟਸ ਹਾਲੇ ਰੁਕ ਜਾਓ 5 ਮਿੰਟ, ਥੋੜੀ ਅਨਾਊਂਸਮੈਂਟਸ ਹੈਗੀਆਂ ਨੇ ਅੱਜ। ਪਹਿਲੀ ਗੱਲ, ਮੇਰੇ ਕੋਲ ਹੈ ਅਸੈਂਬਲੀ ਸਾਈਨ ਅਪ ਸ਼ੀਟ ਹੈਗੀ ਹੈ। ਅਸੀਂ ਜਿਹੜੇ ਬੱਚੇ ਪਿੱਛੇ ਬੈਠਦੇ ਨੇ ਭਾਈ ਸਾਹਿਬ ਜੀ ਅਤੇ ਉਹਨਾਂ ਦੇ ਜੱਥੇ ਨਾਲ, ਉਹਨਾਂ ਦੇ ਨਾਂ ਲੈ ਰਹੇ ਹੈਗੇ ਹਾਂ ਅਤੇ ਅਸੀਂ ਉਹਨਾਂ ਦਾ ਫਿਰ ਟੈਸਟ ਕਰਾਂਗੇ। ਅਤੇ ਤੁਸੀਂ ਜੇ ਇੰਟਰਸਟਿਡ ਹੋ ਤਾਂ ਆਪਣਾ ਨਾਂ ਲਿਖਾ ਸਕਦੇ ਹੋ ਇਸ ਸ਼ੀਟ ਦੇ ਉੱਪਰ, ਜਾਂ ਮੈਨੂੰ ਵਟਸਐਪ 'ਤੇ ਵੀ ਤੁਸੀਂ ਭੇਜ ਸਕਦੇ ਹੋ। ਜਿਨ੍ਹਾਂ ਨੇ ਪਹਿਲੇ ਭੇਜੇ ਹੋਏ ਆ ਵਟਸਐਪ 'ਤੇ ਇਨਫੋਰਮੇਸ਼ਨ, ਉਹਨਾਂ ਦੇ ਮੈਂ ਨਾਂ ਐਂਟਰ ਕਰ ਲਿੱਤੇ ਨੇ। ਦੂਜੀ ਗੱਲ, ਕੋਈ ਬੱਚੀ ਜਪਜੀ ਕੌਰ ਢਿੱਲਨ ਆਪਣਾ ਬੈਗ ਉੱਥੇ ਅੰਮ੍ਰਿਤਾ ਜੀ ਕੋਲ ਛੱਡ ਗਈ ਹੈ, ਅਤੇ ਤੁਸੀਂ ਆਪਣਾ ਬੈਗ ਅੰਮ੍ਰਿਤਾ ਆਂਟੀ ਕੋਲੋਂ ਲੈ ਲਓ, ਆ ਕੇ ਉੱਥੇ ਸਾਈਡ 'ਤੇ ਪਿਓ ਹੋਏ ਆ। ਤੀਸਰੀ ਚੀਜ਼, ਪੇਰੈਂਟਸ ਤੁਹਾਨੂੰ ਸ਼ਾਇਦ ਪਤਾ ਹੋਏ, ਸਾਡੇ ਸੇਵਾਦਾਰ ਗੁਰੂ ਨਾਨਕ ਖਾਲਸਾ ਸਕੂਲ ਦੇ ਮਹਿੰਦਰ ਸਿੰਘ ਜੀ, ਤੁਸੀਂ ਸਾਰਿਆਂ ਨੇ ਉਹਨਾਂ ਨੂੰ ਦੇਖਿਆ ਹੋਣਾ, ਟੀਚਰਸ ਨੇ ਉਹ ਕਲਾਸਰੂਮ ਦੇ ਬੋਰਡ ਉਹੀ ਲਗਾਉਂਦੇ ਸਨ ਆ ਕੇ, ਕੱਲ ਉਹ ਗੁਜ਼ਰ ਗਏ ਨੇ। ਸੋ ਉਹਨਾਂ ਦੀ ਯਾਦ ਵਿੱਚ ਖਾਲਸਾ ਸਕੂਲ ਨੇ ਸਹਿਜ ਪਾਠ ਰੱਖਣਾ ਹੈ ਅੱਜ। ਸਹਿਜ ਪਾਠ ਦਾ ਆਰੰਭ ਹੋਏਗਾ 4:30, ਜਿਹੜੀ ਗੈਲਰੀ ਉਹ ਦਰਸ਼ਨੀ ਦਿਓਰੀ ਦੇ ਉੱਪਰ ਹੈਗੀ ਹੈ, ਜਿਹੜਾ ਕਮੇਟੀ ਦਾ ਆਫਿਸ ਹੈਗਾ ਨਾ ਉਸ ਤੋਂ ਉੱਪਰ, ਫਿਰ ਉੱਥੇ ਸਾਹਮਣੇ ਜੋੜਾ ਘਰ ਹੈ ਅਤੇ ਉਸ ਦੇ ਉੱਪਰ ਜਿਹੜੀ ਗੈਲਰੀ ਹੈ ਜਿੱਥੇ ਪੋਸਟਰਸ ਵੀ ਲੱਗੇ ਹੋਏ ਨੇ ਸਿੱਖ ਹੈਰੀਟੇਜ ਦੇ ਉੱਪਰ, ਉੱਥੇ ਸਹਿਜ ਪਾਠ ਦਾ ਆਰੰਭ ਹੋਏਗਾ 4:30। ਸੋ ਸਾਰੀ ਟੀਚਰ ਨੂੰ, ਸਾਰੇ ਖਾਲਸਾ ਸਕੂਲ ਦੇ ਸੇਵਾਦਾਰਾਂ ਨੂੰ ਅਤੇ ਸਟਾਫ ਨੂੰ ਬੇਨਤੀ ਹੈ ਤੁਸੀਂ ਜੁੜੋ ਉਸ ਦਿਨ ਦਾ। ਅਤੇ ਉਸੇ ਸੰਬੰਧ ਵਿੱਚ ਜਿਹੜੀ ਦੂਜੀ ਅਨਾਊਂਸਮੈਂਟ ਹੈਗੀ ਹੈ ਕਿ ਮਹਿੰਦਰ ਸਿੰਘ ਅੰਕਲ ਜੀ ਦੇ ਫਿਊਨਰਲ ਲਈ ਜੇ ਕੋਈ ਕੰਟਰੀਬਿਊਟ ਕਰਨਾ ਚਾਹੇ ਤੇ ਗੁਰਮੁਖ ਵੀਰ ਜੀ ਸਾਡੇ QR ਕੋਡ ਕ੍ਰੀਏਟ ਕਰ ਰਹੇ ਨੇ ਅਤੇ ਉਹ ਅਸੀਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਈਮੇਲ ਜਾਂ ਵਟਸਐਪ ਦੇ ਉੱਪਰ। ਹੁਣ ਲਾਸਟ ਅਨਾਊਂਸਮੈਂਟ ਜਿਹੜੀ ਹੈ, ਸੁਖਦੇਵ ਬੈਨੀਵਾਲ ਵੀਰ ਜੀ ਸ਼ੇਅਰ ਕਰਨਗੇ ਕੁਝ ਗੱਤਕਾ ਦੇ ਪ੍ਰੋਗਰਾਮ ਬਾਰੇ।
2: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੇ ਇੱਕ ਜਿਹੜੀ ਤੁਹਾਨੂੰ ਪਿਛਲੇ ਵੀਕ ਤੁਸੀਂ ਦੇਖਿਆ ਹੋਣਾ ਵੀ ਆਪਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਹੈ, ਜਿਹੜੇ ਗੱਤਕੇ ਦੀਆਂ ਟੀਮਾਂ ਜੌਹਰੇ ਤੇਗ ਜੋ ਇੰਟਰਨੈਸ਼ਨਲ ਕੰਪੀਟੀਸ਼ਨ ਸੀਗਾ ਉਸ ਦੇ ਵਿੱਚ ਫਸਟ ਆਈਆਂ ਸੀਗੀਆਂ। ਬੋਥ ਜੂਨੀਅਰ ਟੀਮ ਅਤੇ ਸੀਨੀਅਰ ਟੀਮ ਜਿਹੜੀਆਂ ਸੀਗੀਆਂ ਉਹ ਫਸਟ ਆਈਆਂ ਸੀਗੀਆਂ ਸਾਰੇ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ। ਅਤੇ ਆਪਣੇ ਕੋਲ ਬਹੁਤ ਹੀ ਵਧੀਆ ਗੱਤਕੇ ਦਾ ਪ੍ਰੋਗਰਾਮ ਚੱਲ ਰਿਹਾ, ਸੋਮਵਾਰ ਅਤੇ ਮੰਗਲਵਾਰ ਸ਼ਾਮ ਨੂੰ 5:30 to 7:30। ਅਸੀਂ ਚਾਹੁੰਦੇ ਹਾਂ ਕਿ ਇਸ ਵੇਲੇ ਸਾਡੇ ਕੋਲ ਆਪਾਂ 18 ਬੱਚੇ ਐਂਟਰ ਕੀਤੇ ਸੀਗੇ ਅਤੇ ਜਿਹੜੀਆਂ ਟੀਮਾਂ ਦੇ ਵਿੱਚ ਭਾਗ ਲਿਆ ਸੀਗਾ, 6 ਟੀਮਾਂ ਨੇ ਭਾਗ ਲਿਆ ਸੀਗਾ, 70 ਟੀਮਾਂ ਜਿਹੜੀਆਂ ਇੰਟਰਨੈਸ਼ਨਲ ਤੋਂ ਪਹੁੰਚੀਆਂ ਸਨ ਅਤੇ 6 ਟੀਮਾਂ ਦੇ ਆਪਾਂ ਇੱਥੋਂ ਐਂਟਰ ਕਰਾਈਆਂ ਸੀਗੀਆਂ। ਅਤੇ ਅਸੀਂ ਚਾਹੁੰਦੇ ਹਾਂ ਕਿ ਹੋਰ ਬੱਚੇ ਜੋ ਸਿੱਖ ਵਿਰਸਾ ਹੈ ਗੱਤਕਾ ਉਹ ਬੱਚੇ ਸਿੱਖਣ ਉਸ ਨੂੰ ਜ਼ਰੂਰ। ਅਤੇ ਆਪਣੇ ਕੋਲ ਮੇਰੇ ਖਿਆਲ 600 ਦੇ ਲਾਗੇ ਬੱਚੇ ਹਨ, ਪਰ ਉਸ ਦੇ ਵਿੱਚ ਜਿਹੜੇ ਭਾਗ ਲੈਂਦੇ ਹਨ ਇਸ ਵੇਲੇ ਸਾਡੇ ਕੋਲ ਮੇਰੇ ਖਿਆਲ 30-40 ਦੇ ਲਾਗੇ ਹੈ ਜੀ। ਸੋ ਅਸੀਂ ਚਾਹੁੰਦੇ ਕਿ ਹਰੇਕ ਬੱਚਾ ਸਿੱਖ ਵਿਰਸੇ ਨੂੰ ਸਿੱਖੇ ਅਤੇ ਉਸ ਦੇ ਵਿੱਚ 6 ਸਾਲ ਦੀ ਉਮਰ ਤੋਂ ਲੈ ਕੇ ਅਡਲਟ ਤਾਈਂ ਤੁਸੀਂ ਕੋਈ ਵੀ ਉਸ ਦੇ ਵਿੱਚ ਹਿੱਸਾ ਲੈ ਸਕਦੇ ਹੋ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਉਸ ਦੇ ਵਿੱਚ ਲੈ ਕੇ ਆਇਆ ਕਰੋ। ਸ਼ਾਮ ਨੂੰ ਸੋਮਵਾਰ ਅਤੇ ਮੰਗਲਵਾਰ 5:30 to 7:30 ਕਲਾਸ ਹੁੰਦੀ ਹੈ ਇੱਧਰ ਬਾਸਕਟਬਾਲ ਕੋਰਟ ਦੇ ਲਾਗੇ। ਅਤੇ ਇਹੋ ਬੇਨਤੀ ਕਰਨੀ ਸੀਗੀ, ਅਸੀਂ ਜ਼ਰੂਰ ਖਾਲਸਾ ਸਕੂਲ ਦਾ ਇੱਕ ਮੇਬੀ ਆਉਂਦੇ ਸਾਲ ਦੇ ਵਿੱਚ ਅਫੀਸ਼ੀਅਲ ਪ੍ਰੋਗਰਾਮ ਵੀ ਅਨਾਊਂਸ ਕਰਾਂਗੇ ਜਿਸ ਦੇ ਵਿੱਚ ਸਾਰੇ ਬੱਚੇ ਅਫੀਸ਼ੀਅਲ ਤੌਰ 'ਤੇ ਕਲਾਸ ਦੇ ਤੌਰ 'ਤੇ ਹਿੱਸਾ ਲੈ ਸਕਿਆ ਕਰਨਗੇ। ਜੇ ਤੁਹਾਨੂੰ ਲੱਗਦਾ ਵੀ ਸਾਡੇ ਕੋਲ ਬੱਚੇ ਜ਼ਿਆਦਾ ਹੋ ਜਾਂਦੇ ਵੀ ਉਹ ਵੀਕਡੇ 'ਚ ਨਹੀਂ ਆ ਸਕਦੇ ਅਤੇ ਆਪਾਂ ਨੂੰ ਕੋਈ ਹੋਰ ਦਿਨ ਦੀ ਵੀ ਲੋੜ ਆ, ਉਹ ਵੀ ਅਰੇਂਜ ਕਰ ਸਕਦੇ ਹਾਂ ਆਪਾਂ। ਸੋ ਪਰ ਇਸ ਵੇਲੇ ਜਿਹੜੀ 5:30 to 7:30 ਸਾਰੇ ਪੇਰੈਂਟਸ ਨੂੰ ਬੇਨਤੀ ਆ ਵੀ ਜੇ 6 ਸਾਲ ਤੋਂ ਉੱਤੇ ਬੱਚਾ ਹੈ ਉਸ ਕਲਾਸ ਦੇ ਵਿੱਚ ਤੁਸੀਂ ਜ਼ਰੂਰ ਲੈ ਕੇ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਥੈਂਕ ਯੂ ਸੁਖਦੇਵ ਵੀਰ ਜੀ ਫੋਰ ਗਿਵਿੰਗ ਅਸ ਦਿਸ ਇਨਫੋਰਮੇਸ਼ਨ। ਆਈ ਜਸਟ ਵਾਂਟ ਟੂ ਸੇ ਕਿ ਕੁਝ ਬੱਚੇ ਜਿਹੜੇ ਗੱਤਕਾ ਵਿੱਚ ਹੈਗੇ ਨੇ ਉਹ ਹੁਣ ਸਾਡੇ ਟੀਚਰਸ ਵੀ ਬਣ ਗਏ ਨੇ, ਯੰਗ ਟੀਚਰਸ, ਤੇ ਉਹ ਕੰਪੀਟੀਸ਼ਨਸ ਵਿੱਚ ਵੀ ਪਾਰਟੀਸਪੇਟ ਕਰਦੇ ਨੇ, ਇੱਕ ਦੋ ਸਾਹਮਣੇ ਬੈਠੇ ਹੋਏ ਵੀ ਹੈਗੇ ਨੇ ਇੱਥੇ। ਸੋ ਪਲੀਜ਼ ਤੁਸੀਂ ਆਪਣੇ ਬੱਚਿਆਂ ਨੂੰ ਇਨਰੋਲ ਕਰਾਓ ਤੇ ਨੈਕਸਟ ਵੀ ਕੈਨ ਗੋ ਟੂ ਕਲਾਸਿਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕਰਦਾ ਬਾਅਦ ਵਿੱਚ ਪੇਰੈਂਟਸ ਆਉਂਦੇ ਹੀ ਅਸੈਂਬਲੀ ਦੇ ਲੈਕਚਰ ਆਉਂਦਾ I have never done. You can skip the email.